ਲਈ ਹੁੰਦਾ ਸੀ ਜੇ ਕੋਈ ਲੋੜਵੰਦ ਆ ਗਿਆ ਤਾਂ ਗੁਰੂ ਨਾਨਕ ਉਸ ਲੋੜਵੰਦ ਨੂੰ ਜੋ ਕੁਛ ਵਸਤ ਪੈਸੇ ਕੋਲ ਹੁੰਦੇ ਸਨ ਬੋਝੇ ਚੋਂ ਕੱਢ ਕੇ

ਸਾਹਿਬ ਜੀ ਅੰਗੂਠੀ ਪਾ ਕੇ ਜਦੋਂ ਖੇਡਣ ਵਾਸਤੇ ਬਾਹਰ ਗਏ ਤੇ ਖੇਲ ਕੇ ਜਦੋਂ ਘਰ ਵਾਪਸ ਆਏ ਤੇ ਹੱਥ ਵਿਚ ਮੁੰਦਰੀ ਕੋਈ ਨਹੀਂ ਸੀ। ਅੰਗੂਠੀ ਨਾ ਵੇਖ ਕੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਨਾਨਕ ਹੁਣੇ ਮੈਂ ਤੇਰੇ ਹੱਥ ਵਿਚ

0: ਮਾਂ ਨੂੰ ਕਹਿਣ ਲੱਗੇ, ਮਾਂ ਜਦੋਂ ਮੈਂ ਖੇਡ ਰਿਹਾ ਸਾਂ ਤੇ ਕੋਈ ਲੋੜਵੰਦ ਮੇਰੇ ਕੋਲ ਆ ਗਿਆ ਤੇ ਮੈਂ ਮੁੰਦਰੀ ਉਤਾਰ ਕੇ ਉਸ ਨੂੰ ਦੇ ਦਿੱਤੀ, ਆਖਿਆ ਤੂੰ ਆਪਣੀ ਜ਼ਰੂਰਤ ਪੂਰੀ ਕਰ ਲੈ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਐਸਾ ਪਰਉਪਕਾਰੀ ਸੁਭਾਅ ਬਚਪਨ ਤੋਂ ਹੀ, ਆ ਸੰਸਾਰ ਤੇ ਪਰਉਪਕਾਰ ਜੋ ਕਰਨ ਆਏ ਸਨ, ਹੁਣ ਨਹੀਂ ਰਿਹਾ ਗਿਆ ਮਾਤਾ ਤ੍ਰਿਪਤਾ ਕੋਲ ਜਾ ਕੇ ਪਿਤਾ ਕਾਲੂ ਜੀ ਨੂੰ

ਸੱਚੇ ਪਾਤਸ਼ਾਹ ਜਦੋਂ ਗਾਈਆਂ ਮੱਝੀਆਂ ਲੈ ਕੇ ਪਹੁੰਚੇ, ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਗਏ ਤੇ ਉਹ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ ਔਰ ਜਾ ਕੇ ਸਾਰੀ ਖੇਤੀ ਨੂੰ ਖਾ ਲਿਆ ਔਰ ਕੁਛ ਪੈਰਾਂ ਥੱਲੇ ਖਰਾਬ ਕਰ ਦਿੱਤਾ। ਸਾਹਿਬ ਜੀ

ਕੋਈ ਗੱਲ ਨਹੀਂ, ਪਰਮੇਸ਼ਵਰ ਤੈਨੂੰ ਹੋਰ ਦੇਵੇਗਾ, ਹੋਰ ਦੇਗਾ। ਤੇ ਉਹਨੇ ਆਖਿਆ ਪ੍ਰਭੂ ਤਾਂ ਪਰਮੇਸ਼ਵਰ ਪਿੱਛੋਂ ਦੇਵੇਗਾ, ਪਹਿਲਾਂ ਤੂੰ ਮੈਨੂੰ ਹਰਜਾਨਾ ਦੇ। ਸਾਹਿਬ ਜੀ ਦੀ

ਇਹਦੇ ਖੇਤ ਨੂੰ ਤਾਂ ਕੁਛ ਹੋਇਆ ਹੀ ਨਹੀਂ। ਇਹ ਇਵੇਂ ਆ ਕੇ ਇੱਥੇ ਸ਼ਿਕਾਇਤ ਕਰਨ ਆ ਗਿਆ, ਇਹਦੀ ਖੇਤੀ ਨੂੰ ਕੁਝ ਨਹੀਂ ਹੋਇਆ, ਇਹਦੀ ਖੇਤੀ ਤਾਂ ਉਸੇ ਤਰ੍ਹਾਂ ਲਹਿਲਾ ਰਹੀ ਹੈ। ਸਤਸੰਗਤ ਬੋਲੋ ਸ੍ਰੀ ਹਰੀ ਭਰੀ ਹੈ। ਉਹ ਕਹਿੰਦੇ ਨਹੀਂ, ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਤੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ, ਯਾਰੀ ਸਤਸੰਗਤ ਜੀ, ਗੁਰੂ ਨਾਨਕ ਦੀ ਐਸੀ ਕਰਨੀ, ਐਸੀ ਵਡਿਆਈ ਵਰਤੀ, ਉਹ ਜਿਹੜੀ ਖੇਤੀ ਸਾਰੀ ਉਜੜ ਗਈ ਸੀ, ਉਹ ਖੇਤੀ ਸਾਰੀ ਦੁਬਾਰਾ ਲੈ ਲਹਾ ਰਹੀ ਹੈ। ਕੋਈ ਕਹਿੰਦਾ ਨਹੀਂ ਕਿ ਇੱਥੇ ਗਾਈਆਂ ਮੱਝੀਆਂ ਆਈਆਂ ਵੀ ਕੋਈ ਨਹੀਂ। ਉਹਨੇ ਕਿਹਾ ਮੈਂ ਆਪ ਖੁਰ ਤੱਕੇ ਹਨ ਗਾਈਆਂ ਮੱਝੀਆਂ ਦੇ।

ਹੁਣ ਤੂੰ ਵੀਰ ਨੂੰ ਨਾਲ ਲੈ ਕੇ ਸੁਲਤਾਨਪੁਰ ਚਲੀ ਜਾ। ਇੱਥੇ ਕੋਈ ਕੰਮ ਕਾਰ ਨਹੀਂ ਕਰਦਾ, ਵਿਹਲਾ ਬੈਠਾ ਰਹਿੰਦਾ, ਕੋਈ ਨਾ ਕੋਈ ਨਵਾਂ ਕੌਤਕ ਕਰਦਾ ਹੀ ਰਹਿੰਦਾ। ਤੂੰ ਇਹਨੂੰ ਲੈ ਕੇ

ਨਿਰੰਕਾਰ ਦੀ ਜੋਤ ਦੇ ਅੱਗੇ ਜਦੋਂ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਖੜੋਤੇ ਤੇ ਨਮਸਕਾਰ ਕੀਤਾ, ਉਸ ਜੋਤ ਨੂੰ ਮੱਥਾ ਟੇਕਿਆ, ਆਵਾਜ਼ ਆਈ, ਆ ਨਾਨਕ ਮੈਂ ਤੈਨੂੰ ਸੰਸਾਰ ਤੇ ਹੱਟੀਆਂ ਕਰਨ ਵਾਸਤੇ ਤਾਂ ਨਹੀਂ ਭੇਜਿਆ, ਮੈਂ ਤਾਂ ਤੈਨੂੰ ਸੰਸਾਰ ਵਿੱਚ ਭੇਜਿਆ, ਜਗਤ ਜਲਨ ਦਾ ਜਲ ਰਿਹਾ, ਉਹਨਾਂ ਨੂੰ ਜਾ ਕੇ ਠਾਰਨਾ ਹੈ ਤੂੰ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਨਿਰੰਕਾਰ ਮੈਨੂੰ ਉਪਦੇਸ਼ ਦਿਓ, ਮੈਂ ਸੰਸਾਰ ਨੂੰ ਕੀ ਜਪਾਵਾਂ, ਮੈਂ ਸੰਸਾਰ ਨੂੰ ਕੀ ਜਪਾਵਾਂ। ਤਾਂ ਆਵਾਜ਼ ਆਈ ਉਸ ਜੋਤ ਵਿੱਚੋਂ, ਨਾਨਕ ਤੂੰ ਸੰਸਾਰ ਨੂੰ ਜਪਾਉਣਾ ਹੈ, ਜਗਤ ਜਲੰਦੇ ਨੂੰ ਠਾਰਨਾ ਹੈ, ਇਹ ਉਪਦੇਸ਼ ਦੇ ਕੇ। ਉਸ ਜੋਤ ਵਿੱਚੋਂ ਆਵਾਜ਼ ਆਈ,

ਕੀਤਾ ਹੈ ਨਾ ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਹੇ ਨਿਰੰਕਾਰ ਤੂੰ ਆਦ ਵਿਚ ਵੀ ਸੱਚ ਸੈ ਜੁਗਾਦ ਵਿਚ ਵੀ ਸੱਚ ਸੈ ਹੁਣ ਵੀ ਸੱਚ ਹੈ ਤੇ ਸਦਾ ਤੇਰਾ ਨਾਮ ਸੱਚ ਹੀ ਰਹੇਗਾ। ਇਹ ਉਪਦੇਸ਼ ਲੈਤਾ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਵੇਈ ਨਦੀ ਵਿਚੋਂ ਬਾਹਰ ਨਾ ਨਿਕਲੇ ਮਰਦਾਨਾ ਡਰਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕਿੱਥੇ ਗਏ। ਬਾਲਾ ਭੱਜਿਆ ਬੇਬੇ ਨਾਨਕ

ਇੱਥੇ ਸਾਰੇ ਉਦਾਸ ਬੈਠੇ ਹਨ ਕਿ ਗੁਰੂ ਨਾਨਕ ਵੇਈ ਵਿੱਚ ਡੁੱਬ ਗਿਆ। ਲੇਕਿਨ ਬੇਬੇ ਨਾਨਕੀ ਨੂੰ ਪਤਾ ਹੈ, ਮੇਰਾ ਵੀਰ ਸੰਸਾਰ ਨੂੰ ਤਾਰਨ ਵਾਲਾ ਹੈ, ਉਹ ਕਦੇ ਡੁੱਬ ਨਹੀਂ ਸਕਦਾ। ਤਾਂ ਹੀ ਸਾਰੇ ਉਦਾਸ ਬੈਠੇ ਤੇ ਬੂਹਾ ਖੜਕਿਆ, ਆਵਾਜ਼ ਆਈ, ਬੇਬੇ ਕਰਤਾਰ ਚਿਤ ਆਵੇ। ਉੱਠੀ ਵਜੀ ਬੇਬੇ ਨਾਨਕੀ, ਮੇਰਾ ਵੀਰ ਆ ਗਿਆ। ਜਾਂ ਬੂਹਾ ਖੋਲਿਆ, ਗੁਰੂ

ਤਾਂ ਸੱਜਣ ਠੱਗ ਨੂੰ ਠੱਗ ਤੋਂ ਸੰਤ ਸੱਜਣ ਬਣਾ ਦਿੱਤਾ। ਜੇ ਭੂਮੀਏ ਚੋਰ ਕੋਲ ਗਏ ਤੇ ਭੂਮੀਏ ਚੋਰ ਨੂੰ ਸਾਧ ਬਣਾ ਦਿੱਤਾ, ਸਾਧੂ ਬਣਾ ਦਿੱਤਾ। ਜੇ ਗੁਰੂ ਨਾਨਕ ਦੀ ਨਜ਼ਰ ਕੋੜੇ ਰੀਠੇ ਤੇ ਪਈ ਤਾਂ ਉਹ ਰੀਠਾ ਕੋੜਾ ਨਾ ਰਿਹਾ, ਮਿੱਠਾ ਹੋ ਗਿਆ। ਜੇ ਗੁਰੂ ਨਾਨਕ ਦੀ ਨਜ਼ਰ ਕੋਡੇ ਰਾਕਸ਼ ਤੇ

ਨੂੰ ਤਾਰਦੇ ਹੋਏ ਹਰਿਦੁਆਰ ਜਾ ਪਹੁੰਚੇ। ਹਰਿਦੁਆਰ ਦੀ ਜਦੋਂ ਪਵਿੱਤਰ ਧਰਤੀ ਤੇ ਪਹੁੰਚੇ ਤੇ ਕੀ ਵੇਖਿਆ ਉੱਥੇ ਦੇ ਲੋਕ ਕਰਮ ਕਾਂਡ

ਚ ਮੈਂ ਉਹਨਾਂ ਨੂੰ ਪਾਣੀ ਪਾ ਰਿਹਾ ਖੇਤੀ ਨੂੰ। ਪੰਡਿਤ ਕਹਿਣ ਲੱਗਾ ਕਿਤਨੀ ਕੁ ਦੂਰ ਹੈ? ਆਖਿਆ ਕੋਈ 400-500 ਮੀਲ ਹੋਣਾ ਇੱਥੋਂ। ਆਖਿਆ ਤੁਹਾਡਾ ਇੱਕ ਲੋਟਾ ਪਾਇਆ ਪਾਣੀ ਉਹ ਖੇਤਾਂ ਤੱਕ ਪਹੁੰਚ ਜਾਵੇਗਾ। ਸਾਹਿਬ ਜੀ ਕਹਿਣ ਲੱਗੇ ਜੇ ਤੇਰਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਤਾਂ ਕਿਆ ਸਾਡਾ ਪਾਣੀ ਕਰਤਾਰਪੁਰ ਖੇਤੀ ਤੱਕ ਨਹੀਂ ਪਹੁੰਚ ਸਕਦਾ? ਪੰਡਿਤ ਜੀ ਕਰਮ ਕਾਂਡਾਂ ਵਿੱਚ ਕੁਝ ਨਹੀਂ ਜੇ ਪਿਆ, ਜੇ ਪਰਮੇਸ਼ਵਰ ਦਾ ਨਾਮ ਨਹੀਂ ਜਪੋਗੇ ਔਰ ਕਰਮ ਕਾਂਡਾਂ ਵਿੱਚ ਪਵੋਗੇ ਤਾਂ ਇਹਨਾਂ ਕਰਮਾਂ ਕਾਂਡਾਂ ਨੇ ਤੁਹਾਡਾ ਉਧਾਰ ਨਹੀਂ ਕਰਨਾ। ਉਧਾਰ ਤਾਂ ਪ੍ਰਭੂ ਦੇ ਨਾਮ ਨੇ ਕਰਨਾ। ਸਤ ਸਿਖਤ ਬੋਲੋ ਸ੍ਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਪੂਰਨ ਬ੍ਰਹਮ ਗਿਆਨੀ ਆਪ ਕਿਆ ਕਰਦੇ ਸਨ ਭਾਈ, ਆ ਦੁਨੀਆਂ ਦੇ ਜਿਤਨੇ ਕਰਮ ਕਾਂਡ ਜਪ ਤਪ ਹਨ ਨਾ, ਇਹ ਸਾਰੀਆਂ ਸਿਫਰਾਂ ਹਨ, ਸਿਫਰਾਂ ਇਹ ਸਾਰੇ ਜ਼ੀਰੋ ਹਨ। ਔਰ ਬੇਸ਼ੱਕ ਇੱਕ ਕਾਗਜ਼ ਉੱਤੇ ਜਿਤਨੇ ਮਰਜ਼ੀ ਜ਼ੀਰੋ ਪਾ ਦੇ, ਉਹਨਾਂ ਦੀ ਕੋਈ ਵੀ ਮੁੱਲ ਨਹੀਂ ਹੈ ਜਦ ਤੱਕ ਉਹਨਾਂ ਦੇ ਅੱਗੇ ਏਕਾ ਨਾ ਪਵੇ। ਜੇ ਇੱਕ ਪਾਵੇਗਾ, ਏਕਾ ਲਿਖੇਗਾ ਔਰ ਉਸ ਤੋਂ ਬਾਅਦ ਜ਼ੀਰੋ ਪਾਵੇਗਾ ਤੇ 10 ਬਣ ਜਾਏਗਾ। 2 ਜ਼ੀਰੋ ਪਾਵੇਗਾ 100, 3 ਪਾਵੇਗਾ 1000। ਇਸੇ ਤਰ੍ਹਾਂ ਦੁਨੀਆਂ ਦੇ ਜਿਤਨੇ ਕਰਮ ਕਾਂਡ

ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ, ਉਦੋਂ ਵੀ ਉਸ ਨੂੰ ਖਿਆਲ ਸੀ। ਇਤਨਾ ਖਿਆਲ ਸੀ, ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ, ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ, ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ ਹੈ, ਪ੍ਰਭੂ ਵੱਲੋਂ ਗੁਰੂ ਦੇ ਰੂਪ ਵਿਚ ਗਿਆਨ ਦਾ ਪ੍ਰਬੰਧ ਵੀ ਪਹਿਲਾਂ ਹੀ ਮੌਜੂਦ। ਤੇ ਜੇ ਹੁਣ ਮਾਤ ਪਿਤਾ ਖੁਰਾਕ ਦੇਣ, ਸਰੀਰ ਦੀ ਪਾਲਣਾ ਕਰਨਾ ਚਾਹੁਣ, ਤੇ ਬੱਚਾ ਸਿੱਧੀ ਹੋ ਜਾਵੇ, ਮਾਂ ਬਾਪ ਦੀ ਸੰਭਾਲ ਤੋਂ ਪ੍ਰਤਪਾਲਣਾ ਤੋਂ ਬਾਹਰਾ ਹੁੰਦਾ ਚਲਾ ਜਾਵੇ, ਜੋ ਖਾਣ ਨੂੰ ਦੇਣ ਉਹ ਨਾ ਖਾਵੇ, ਜਿਸ ਤੋਂ ਵਰਜਨ ਉਹ ਖਾਵੇ, ਜਿੱਥੇ ਉਹ ਜਾਣ ਨੂੰ ਕਹਿਣ ਉਥੇ ਨਾ ਜਾਵੇ, ਜਿੱਥੋਂ ਵਰਜਨ ਉਥੇ ਨੂੰ ਦੌੜੇ, ਨੁਕਸਾਨ ਕਰਾਵੇ। ਸੁਜਾਨ ਮਾਤਾ ਪਿਤਾ ਬੱਚੇ ਦਾ ਭਲਾ ਲੋੜਦੇ ਨੇ। ਕਈ ਵਾਰੀ ਐਸਾ ਵੀ ਹੋਇਆ, ਸੁਜਾਨ ਬਾਪ ਨੇ, ਸੂਝਵਾਨ ਮਾਂ ਨੇ ਬੱਚੇ ਨੂੰ ਕਿਤੇ ਮਾਰਿਆ ਵੀ ਹੋਵੇ, ਲੇਕਿਨ ਉਸ ਮਾਰਨ ਵਿਚ ਵੀ ਭਲਾ ਛੁਪਿਆ, ਉਸ ਤਾੜਨ ਵਿਚ ਵੀ ਉਸਦੇ ਜੀਵਨ ਦਾ ਸ਼ੁਭ ਚਿੰਤਨ ਦਾ ਭਾਵ ਹੈ। ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ। ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ, ਤੁਸੀਂ ਵੇਖਿਆ, ਬੱਚਾ ਬਹੁਤ ਸਤਾਨੀਆਂ ਕਰਦਾ, ਬਹੁਤ ਨਾਦਾਨੀਆਂ ਕਰਦਾ, ਮਾਂ ਨੂੰ ਬੜਾ ਤੰਗ ਕੀਤਾ, ਬੜਾ ਪਰੇਸ਼ਾਨ ਕੀਤਾ। ਸ਼ਾਮ ਪਈ, ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ, ਦੇਖੋ ਜੀ, ਤੁਹਾਨੂੰ ਇੱਕ ਗੱਲ ਕਹਿਣੀ, ਕਹੋ। ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ, ਬਹੁਤ ਤੰਗ ਕਰਦਾ, ਬਹੁਤ ਪਰੇਸ਼ਾਨ ਕਰਦਾ, ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ, ਹਾਲਾਂਕਿ ਬੱਚੇ ਨੇ ਕਾਹਦਾ ਲੜਨਾ, ਬੱਚਾ ਬੜਾ ਨਿਰਵੈਰ ਹੁੰਦਾ, ਇਹਦੀ ਲੜਾਈ ਬੜੀ ਆਰਸੀ ਹੁੰਦੀ, ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿਚ ਉਹਦੇ ਮਾਂ ਪਿਓ ਇਕੱਠੇ ਹੁੰਦੇ, ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਸੇ। ਭੋਲਾ ਭਾਵ ਹੈ, ਲੇਕਿਨ ਮਾਂ ਸ਼ਿਕਾਇਤ ਕਰ ਰਹੀ, ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ, ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ, ਉਲਾਮੇ ਆਉਂਦੇ ਨੇ। ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ, ਉਵੇਂ ਉਵੇਂ ਬਾਪ ਦੀਆਂ ਅੱਖਾਂ ਚ ਗੁੱਸਾ ਆਉਂਦਾ ਚਲਿਆ ਜਾ। ਉਹਨੂੰ ਇਸ ਗੱਲ ਦੀ ਘਬਰਾਹਟ ਹੈ, ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ, ਮੇਰੇ ਨਾਂ ਨੂੰ ਕਲੰਕਿਤ ਕਰੇਗਾ, ਉਹਨੂੰ ਗੁੱਸਾ ਆਉਂਦਾ ਚਲਿਆ ਜਾ। ਤੇ ਮਾਂ ਇਹ ਵੀ ਵੇਖ ਰਹੀ ਹੈ ਕਿ ਇਹਨੂੰ ਗੁੱਸਾ ਆ ਰਿਹਾ, ਤੇ ਫਿਰ ਕਹਿੰਦੀ, ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਹੁਣ ਕੁਝ ਨਹੀਂ ਕਹਿਣਾ, ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ, ਉਹਨੂੰ ਸਮਝਾਉਣ ਦੀ ਲੋੜ ਹੈ, ਉਹਨੂੰ ਪਹੁੰਚਾਉਣ ਦੀ ਲੋੜ ਹੈ, ਪਰ ਆਖਿਆ ਜੇ ਕੁਝ ਨਾ, ਭਾਵ ਮਾਰਿਆ ਜੇ ਨਾ। ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ, ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ, ਇਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾਲ। ਤੇ ਕਈ ਵਾਰੀ ਇਉਂ ਲੱਗਦਾ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਇੱਕ ਹਰਕਤ ਤੇ ਨਿਗਾਹ ਰੱਖ ਰਹੇ। ਸਾਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏ, ਬਖਸ਼ ਰਹਿਣਾ, ਕਹਿਣਾ ਕੁਝ ਨਾ। ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ, ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ, ਇਹ ਕੋਈ ਚੰਗੀ ਗੱਲ ਹੈ ਇਹਦੇ ਵਾਸਤੇ? ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰ। ਰਤਨ ਛਾੜ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ, ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ, ਜੋ ਹੋਵਣ ਸੋ ਦੂਰ ਪਰਾਨੇ, ਛੋੜ ਜਾਏ ਤਿਸਕਾ ਸ਼ਰਮ ਕਰ।

ਜਿਸ ਵੇਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ ਨਾ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਮਰੀ, ਬਲੂਆ ਕੇ ਗ੍ਰਹਿ ਭੀਤਰ ਵਸੇ, ਅੰਧ ਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਜੀਤ। ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ। ਪਰ ਇੱਕ ਗੱਲ ਕਹਿੰਦੇ ਨੇ ਕਿ ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ। ਅੰਤ ਚ ਕਹਿੰਦੇ ਨੇ ਨਾਨਕ ਕਾਢ ਲਿਓ ਪ੍ਰਭ ਦਇਆ, ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ ਕਰੋਪ ਨਾ ਕਰ ਲੈਣ, ਗੁੱਸੇ ਨਾ ਹੋ ਜਾਣ। ਗਲਤੀਆਂ ਤਾਂ ਬੜੀਆਂ ਕਰਦਾ, ਦੱਸਣਾ ਵੀ ਜ਼ਰੂਰੀ ਹੈ, ਪਰ ਦੇਖਣਾ ਇਸ ਤੇ ਗੁੱਸਾ ਨਾ ਕਰਨਾ, ਕਰੋਧ ਨਾ ਕਰਨਾ, ਕਰੋਪ ਨਾ ਕਰਨਾ, ਮਾਰਨਾ ਨਾ। ਜ਼ਿੰਦਗੀ ਸਾਡੀ ਦਾ ਖਿਆਲ ਵੀ ਹੈ, ਇੱਕ ਇੱਕ ਹਰਕਤ ਤੇ ਨਿਗਾਹ ਵੀ ਰੱਖਦੇ, ਲੇਕਿਨ ਨਾਲ ਸਾਡੇ ਵਾਸਤੇ ਰਹਿਮ ਦੀ ਭਿੱਖਿਆ ਵੀ ਮੰਗੀ ਜਾਂਦੀ। ਉਸ ਗੁਰੂ ਦਾ ਗਿਆਨ ਪ੍ਰਾਪਤ ਨਾ ਕਰਨਾ ਕਿੰਨੀ ਵੱਡੀ ਭੁੱਲ ਹੋਵੇਗੀ ਜਿਹਨੂੰ ਸਾਡਾ ਇੰਨਾ ਖਿਆਲ, ਜਿਸ ਨੂੰ ਸਾਡੇ ਜੀਵਨ ਦੀ ਉਸਾਰੀ ਦਾ ਇੰਨੀ ਚਿੰਤਾ ਹੈ, ਇੰਨਾ ਖਿਆਲ ਹੈ। ਪਰ ਕਈ ਵਾਰੀ ਐਸਾ ਹੋਇਆ ਮਨਮਤ ਦੇ ਮਾਰੇ ਹੋਏ, ਜਿਵੇਂ ਬੱਚਾ ਆਪ ਉਧਰਾ ਹੋ ਕੇ ਮਾਂ ਦੀ ਗੱਲ ਨਹੀਂ ਸੁਣਦਾ, ਇਵੇਂ ਅਸੀਂ ਕਈ ਵਾਰੀ ਗੁਰੂ ਦੀ ਗੱਲ ਨਾ ਸੁਣੀ ਹੋਵੇ। ਗੁਰੂ ਨੂੰ ਸਾਡਾ ਖਿਆਲ ਹੋਵੇਗਾ, ਗੁਰੂ ਦੀ ਗੱਲ ਦਾ ਖਿਆਲ ਅਸਾਂ ਨੇ ਕੀਤਾ ਹੋਵੇ, ਬਲਕਿ ਕਈ ਵਾਰੀ ਤਾਂ ਮਨਮਤ ਦਾ ਮਾਰਿਆ ਹੋਇਆ ਬੰਦਾ ਆਪਣੀ ਮਤ ਦੇ ਹੰਕਾਰ ਵਿੱਚ ਗੁਰੂ ਦੀ ਗੱਲ ਨੂੰ ਇੰਨਾ ਤੁੱਛ ਸਮਝਣ ਲੱਗ ਪੈਂਦਾ। ਐਸਾ ਹੋਇਆ ਬਾਪ ਨੇ ਬੱਚੇ ਨੂੰ ਚੁੱਕਿਆ, ਚੁੱਕ ਕੇ ਹੁਲਾਰਾ ਦਿੱਤਾ, ਬੱਚੇ ਦਾ ਮੂੰਹ ਬਾਪ ਦੇ ਮੂੰਹ ਦੇ ਬਰਾਬਰ ਆ ਗਿਆ ਤੇ ਬੱਚਾ ਕਿਲਕਾਰੀ ਮਾਰ ਕੇ ਹੱਸਿਆ, ਕਹਿੰਦਾ ਪਿਤਾ ਜੀ ਮੈਂ ਤੁਹਾਡੇ ਜਿੱਡਾ ਹੋ ਗਿਆ। ਬਾਪ ਹੱਸਿਆ ਜ਼ੋਰ, ਬਾਲਕ ਬੁੱਧੀ, ਕਹਿੰਦਾ ਮੈਂ ਤੁਹਾਡੇ ਜਿੱਡਾ ਹੋ ਗਿਆ। ਉਹਨੇ ਥੋੜਾ ਜਿਹਾ ਹੋਰ ਝਟਕਾ ਦਿੱਤਾ, ਉੱਪਰ ਨੂੰ ਲਾ ਰਿਹਾ, ਆਪਣੇ ਸਿਰ ਤੋਂ ਉੱਚਾ ਕੀਤਾ, ਕੰਧ ਤੇ ਖੜਾ ਕਰ ਦਿੱਤਾ, ਤਾੜੀ ਮਾਰਦਾ, ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ। ਬਾਪ ਹੱਸਦਾ, ਤੂੰ ਮੇਰੇ ਨਾਲ ਵੱਡਾ ਹੋ ਗਿਆ, ਤੂੰ ਮੇਰੇ ਨਾਲ ਸਿਆਣਾ ਹੋ ਗਿਆ, ਤੂੰ ਮੇਰੇ ਨਾਲ ਉੱਚਾ ਹੋ ਗਿਆ, ਕੰਧ ਤੇ ਖੜਾ ਹੈ, ਮੈਂ ਹੀ ਖੜਾ ਕੀਤਾ, ਮੇਰੀਆਂ ਬਾਹਾਂ ਵਿੱਚ ਮੇਰੇ ਤੋਂ ਉੱਚਾ ਹੋ ਕੇ ਮੈਨੂੰ ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ। ਬਾਲ ਬੁੱਧੀ ਨਹੀਂ ਤੇ ਹੋਰ, ਅਣਜਾਣਪੁਣਾ ਨਹੀਂ ਤੇ ਹੋਰ ਕੀ। ਇੱਕ ਕਥਾ ਲਿਖੀ ਸੀ, ਕਹਿੰਦੇ ਨੇ ਇੱਕ ਬਹੁਤ ਵੱਡੇ ਕਲਾਕਾਰ ਦਾ ਬੱਚਾ ਆਪਣੇ ਬਾਪ ਤੋਂ ਚਿੱਤਰਕਾਰੀ ਸਿੱਖਦਾ ਸਿੱਖਦਾ ਚਿੱਤਰਕਾਰੀ ਚ ਨਿਪੁੰਨ ਹੋਇਆ ਤੇ ਰੀਤ ਕੀਤੀ, ਬਾਪ ਨੂੰ ਕਹਿਣ ਲੱਗਾ ਬਾਪੂ ਮੈਨੂੰ ਬੁੱਤ ਘਾੜਾ ਬਣਾ ਦੇ, ਮੈਨੂੰ ਬੁੱਤ ਘੜਨ ਦੀ ਜਾਚ ਸਿਖਾ। ਉਹ ਜਿੰਨੀ ਕੁ ਜਾਚ ਚਿੱਤਰਕਾਰ ਬਾਪ ਨੂੰ ਆਉਂਦੀ ਸੀ ਸਿਖਾਈ ਤੇ ਕਹਿਣ ਲੱਗਾ ਇੰਨੇ ਨਾਲ ਗੱਲ ਨਹੀਂ, ਮੈਂ ਤਾਂ ਚਿੱਤਰਕਾਰ ਹਾਂ, ਬੁੱਤ ਘਾੜਾ ਤਾਂ ਤੈਨੂੰ ਕੋਈ ਹੋਰ ਬਣਾਵੇਗਾ। ਉਹਨੇ ਬੱਚੇ ਨੂੰ ਸਿੱਖਣ ਵਾਸਤੇ ਅੱਗੋਂ ਕਿਸੇ ਹੋਰ ਥਾਂ ਭੇਜ ਦਿੱਤਾ। ਕੁਝ ਵਰੇ ਲਾ ਕੇ ਬੱਚਾ ਇੱਕ ਚੰਗਾ ਨਿਖਰਿਆ ਹੋਇਆ ਨੌਜਵਾਨ ਦੇ ਰੂਪ ਚ ਸਿਰੇ ਮੁੜਿਆ ਤੇ ਚੰਗਾ ਬੁੱਤ ਘਾੜਾ ਸੀ। ਆਉਂਦਿਆਂ ਹੀ ਮਾਂ ਦੇ ਗਲ ਲੱਗ ਕੇ ਬੜੇ ਪਿਆਰ ਨਾਲ ਖੁਸ਼ੀ ਨਾਲ ਝੂਮਿਆ, ਕਹਿੰਦਾ ਮਾਂ ਮੈਂ ਬਹੁਤ ਵੱਡਾ ਕਲਾਕਾਰ ਹੋ ਗਿਆ। ਮਾਂ ਕਹਿੰਦੀ ਅੱਛਾ, ਔਰ ਮਾਂ ਚ ਕਹਿੰਦਾ ਮਾਂ ਛੋਟਾ ਮੋਟਾ ਨਹੀਂ, ਮੈਂ ਆਪਣੇ ਬਾਪ ਤੋਂ ਵੀ ਅਗਾਂਹ ਲੰਘ ਗਿਆ, ਪਿਤਾ ਮੇਰਾ ਚਿੱਤਰਕਾਰ ਹੈ, ਮੈਂ ਚਿੱਤਰਕਾਰ ਵੀ ਹਾਂ ਤੇ ਬੁੱਤ ਘਾੜਾ ਵੀ ਹਾਂ, ਮੈਂ ਚਿੱਤਰ ਵੀ ਚਿੱਤਰ ਲੈਣਾ ਤੇ ਬੁੱਤ ਵੀ ਘੜ ਲੈਣਾ, ਔਰ ਮਾਂ ਮੈਂ ਐਸੇ ਬੁੱਤ ਘੜ ਸਕਣਾ ਲੋਕ ਵੇਖਦੇ ਰਹਿ ਜਾਣ, ਪਿਤਾ ਵੀ ਵੇਖਦਾ ਰਹਿ ਜਾਵੇ, ਤੂੰ ਵੀ ਵੇਖਦੀ ਰਹਿ ਜਾ। ਮਾਂ ਕਹਿਣ ਲੱਗੀ ਅੱਛਾ, ਹਰ ਤਰ੍ਹਾਂ ਦੇ ਬੁੱਤ ਘੜ ਲੈਂਦਾ, ਕਹਿੰਦਾ ਮਾਂ ਬੜੇ ਬੁੱਤ ਘੜੇ ਨੇ, ਮੇਰਾ ਉਸਤਾਦ ਵੇਖ ਵੇਖ ਕੇ ਸ਼ਸ਼ਧਰ ਹੈਰਾਨ ਰਹਿ ਜਾਂਦਾ ਸੀ, ਮੈਂ ਤੈਨੂੰ ਵਿਖਾਵਾਂਗਾ, ਹੁਣ ਮੈਂ ਬੁੱਤ ਘੜਾਂਗਾ ਨਾ ਇੱਥੇ ਤੈਨੂੰ ਵਿਖਾਵਾਂਗਾ। ਮਾਂ ਕਹਿਣ ਲੱਗੀ ਇਸ ਤਰ੍ਹਾਂ ਕਰੀ, ਪਹਿਲਾ ਬੁੱਤ ਜਿਹੜਾ ਤੂੰ ਘੜੇ ਨਾ ਉਹ ਇੱਕ ਬੱਚੇ ਦਾ ਨਵ ਜੰਮੇ ਬਾਲ ਦਾ ਬੁੱਤ ਘੜੇ, ਨਵਜਾਤ ਸ਼ੀਸ਼ੂ ਛੋਟਾ ਜਿਹਾ ਜਸਟ ਬੋਰ, ਉਸ ਛੋਟੇ ਜਿਹੇ ਬੱਚੇ ਦਾ ਬੁੱਤ ਬਣਾ ਕੇ ਲਿਆ ਮੇਰੇ ਕੋਲ, ਫਿਰ ਮੈਂ ਤੈਨੂੰ ਵੇਖਾਂਗੀ ਤੂੰ ਕਿੰਨਾ ਕੋਈ ਬੁੱਤ ਘੜ ਹੈ। ਕਹਿੰਦਾ ਦਾ ਮਾਂ ਇਹ ਵੀ ਕੋਈ ਗੱਲ ਹੈ, ਲੱਗਿਆ ਰਿਹਾ ਪੱਥਰ ਨਾਲ ਦੋ ਤਿੰਨ ਦਿਨ ਮੱਥਾ ਮਾਰਦਾ ਰਿਹਾ, ਆਪਣੇ ਵੱਲੋਂ ਉਹਨੇ ਮਾਂ ਦੀ ਖੁਸ਼ੀ ਲੈਣ ਵਾਸਤੇ ਮਾਂ ਦੀਆਂ ਸ਼ਾਬਸਾਂ ਲੈਣ ਵਾਸਤੇ ਬਾਪ ਨੂੰ ਇਹ ਦੱਸਣ ਵਾਸਤੇ ਕਿ ਮੈਂ ਬੜਾ ਕੁਝ ਸਿੱਖ ਕੇ ਆਇਆ, ਉਸ ਬੁੱਤ ਤੇ ਬੜੀ ਮਿਹਨਤ ਕੀਤੀ, ਦੋ ਦਿਨ ਬੜੀ ਮਿਹਨਤ ਕੀਤੀ, ਤੀਸਰੇ ਦਿਨ ਉਸ ਨੂੰ ਪਾਲਿਸ਼ ਕੀਤਾ, ਬੜਾ ਚਮਕਾਇਆ, ਕੱਪੜੇ ਚ ਲਪੇਟਿਆ, ਮਾਂ ਕੋਲ ਲੈ ਆਇਆ।

ਕਹਿੰਦਾ ਜਿਹੜਾ ਤੂੰ ਕਿਹਾ ਸੀ ਨਾ ਬੁੱਤ ਘੜ, ਉਹ ਬੁੱਤ ਘੜ ਕੇ ਲਿਆਇਆ, ਬੱਚੇ ਦਾ ਬੁੱਤ ਹੈ, ਦੇਖ ਕੱਪੜਾ ਉਤਾਰੇ। ਵਾਕਈ ਮਾਂ ਦੀਆਂ ਅੱਖਾਂ ਚ ਐਸੀ ਚਮਕ ਸੀ ਜਿਹੜੀ ਹੋਣੀ ਚਾਹੀਦੀ ਇੱਕ ਸਫਲ ਬੱਚੇ ਦੀ ਸਫਲਤਾ ਵੇਖ ਕੇ, ਪ੍ਰਸੰਨਤਾ ਨਾਲ ਭਰ ਗਈ। ਲੇਕਿਨ ਵੇਖਿਆ ਬੱਚੇ ਦੇ ਦਿਮਾਗ ਚ ਹੰਕਾਰ ਭਰਿਆ ਹੈ, ਤੇ ਕਲਾਕਾਰ ਨੂੰ ਹੰਕਾਰ ਨਹੀਂ ਸੋਭਦਾ, ਬਲਕਿ ਇਨਸਾਨ ਦੇ ਹਿਰਦੇ ਵਿਚ ਜਿੰਨਾ ਚਿਰ ਹੰਕਾਰ ਹੈ ਉਹਨਾਂ ਚ ਨਿਰੰਕਾਰ ਕਿੱਥੇ ਰਵੇ। ਮਾਂ ਚਾਹੁੰਦੀ ਇਹ ਕਲਾਕਾਰ ਵੀ ਬਣੇ, ਲੇਕਿਨ ਚੰਗਾ ਇਨਸਾਨ ਵੀ ਬਣੇ, ਭਗਤ ਵੀ ਬਣੇ। ਤੇ ਜੇ ਹੰਕਾਰ ਨਾਲ ਭਰਿਆ ਰਿਹਾ ਤਾਂ ਬਾਪ ਤੋਂ ਵੀ ਅਗਾਂਹ ਹੋਣ ਦੀਆਂ ਗੱਲਾਂ ਕਰਦਾ ਹੈ, ਮੈਨੂੰ ਵੀ ਇਹ, ਤੇ ਕਹਿੰਦਾ ਮਾਂ ਦੇਖ ਇਹੋ ਜਿਹਾ ਬੁੱਤ ਤੂੰ ਕਦੇ ਵੇਖਿਆ, ਤੂੰ ਕਦੇ ਇਹੋ ਜਿਹਾ ਬੁੱਤ ਵੇਖਿਆ ਹੈ ਕਿ ਨਹੀਂ ਜਿੰਦੇ ਜਿਉਂਦੇ ਵਰਗਾ, ਜਿਉਂਦੇ ਜਾਗਦੇ ਬੱਚੇ ਵਰਗਾ। ਮਾਂ ਕਹਿੰਦੀ ਇਹਨੂੰ ਕਹਿਣਾ ਹਿੱਲੇ ਜੁੱਲੇ, ਇਹਨੂੰ ਹਿਲਾ ਜੁਲਾ ਨਾ। ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ ਪੱਥਰ ਨੀ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿੱਲੇ ਜੁਲੇ, ਜਿਹੜਾ ਰੋਵੇ ਹੱਸੇ ਹਿੱਲੇ ਜੁਲੇ ਬਾਹਾਂ ਮਾਰੇ ਲੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ। ਕੇ ਸੋਚੀ ਪੈ ਗਿਆ, ਬੜਾ ਸੋਚਿਆ। ਕਹਿਣ ਲੱਗਾ ਮਾਂ ਬੁੱਤ ਤਾਂ ਮਿੱਟੀ ਦੇ ਵੀ ਬਣ ਜਾਣਗੇ, ਲੱਕੜ ਦਾ ਵੀ ਮੈਂ ਘੜ ਕੇ ਲੈ ਆਵਾਂਗਾ, ਹੋਰ ਵੀ ਕਿਸੇ ਮਾਦੇ ਦਾ ਬਣਾ ਕੇ ਲੈ ਆਵਾਂਗਾ, ਪਰ ਮਾਂ ਆਹ ਜਿਹੜੀ ਸ਼ਰਤ ਰੱਖੀ ਪਈ ਨਾ, ਹਿੱਲੇ ਜੁਲੇ ਰੋਵੇ ਹੱਸੇ, ਇਹ ਤਾਂ ਨਹੀਂ ਨਾ ਹੋ ਸਕਦਾ ਬੁੱਤ। ਕਹਿਣ ਲੱਗੀ ਫਿਰ ਰਹਿਣ ਦੇ, ਫਿਰ ਤੂੰ ਕੋਈ ਕਲਾਕਾਰ ਨਹੀਂ, ਮੈਂ ਤੈਨੂੰ ਜੰਮਿਆ ਸੀ ਤੇ ਹਿਲਦਾ ਜੁਲਦਾ ਬੋਲਦਾ ਰੋਂਦਾ ਹੱਸਦਾ ਬਣਾਇਆ ਸੀ, ਤੂੰ ਮੇਰੇ ਨਾਲੋਂ ਵੱਡਾ ਕਲਾਕਾਰ ਨਹੀਂ ਬਣ ਸਕਿਆ, ਬਾਪ ਨਾਲੋਂ ਵੱਡਾ ਕਿੱਥੇ ਬਣੇਗਾ, ਤੂੰ ਤਾਂ ਅਜੇ ਮੇਰੇ ਬਰਾਬਰ ਦਾ ਕਲਾਕਾਰ ਨਹੀਂ। ਮੈਂ ਤੈਨੂੰ ਘੜਿਆ ਸੀ ਇਸ ਪੇੜ ਚ ਰੱਖ ਕੇ, ਤੇ ਮੈਂ ਜਿਸ ਵੇਲੇ ਤੈਨੂੰ ਜਨਮ ਦਿੱਤਾ ਸੀ ਤੂੰ ਹੱਸਦਾ ਬੋਲਦਾ ਰੋਂਦਾ ਹਿਲਦਾ ਜੁਲਦਾ ਸੀ, ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕੇ ਸੁੱਟ ਦਿਓ, ਜਰਾ ਆਵਾਜ਼ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ, ਤੂੰ ਕਾਹਦਾ ਕਲਾਕਾਰ। ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਮਾਂ ਵਾਕਈ ਤੂੰ ਵੱਡੀ ਕਲਾਕਾਰ ਹੈ ਜਿਹਨੇ ਮੈਨੂੰ ਜਨਮ ਦਿੱਤਾ, ਮੈਂ ਤਾਂ ਐਵੇਂ ਹੰਕਾਰ ਨਾਲ ਭਰ ਗਿਆ, ਮੈਂ ਤਾਂ ਤੇਰੇ ਬਰਾਬਰ ਦਾ ਕਲਾਕਾਰ ਨਹੀਂ ਹੋ ਸਕਦਾ। ਉਸ ਵੇਲੇ ਮਾਂ ਨੇ ਪਿੱਠ ਦੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ, ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ ਹੋ। ਮਤ ਹੰਕਾਰ ਵਿਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿਚ ਭਰਿਆ ਆ ਹੰਕਾਰ ਨਾਲ ਭਰ ਜਾਵੇ, ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਪਵੇ, ਪ੍ਰਭੂ ਨੂੰ ਚੈਲੰਜ ਕਰ ਪਵੇ, ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਏ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾ ਘੜਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿਚ। ਮਤ ਕਿਤੇ ਭੁਲੇਖੇ ਚ ਰਹੀ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਵੀ ਰਹਿੰਦਾ, ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ ਚ ਵੀ ਰਵੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ। ਪਹਿਲਾਂ ਤਾਂ ਇਹ ਸਮਝ ਲਈਏ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ, ਜੇ ਤਾਂ ਨਿਗਾਹ ਉਹਦੇ ਤੇ ਰਹੀ ਬੜੀ ਸ਼ਾਂਤੀ ਰਹੇਗੀ, ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ। ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ ਜਿਸਨੇ

ਵੇਖ ਠਾਕੁਰ ਕਾਰਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਅੰਮ੍ਰਿਤ ਸਮਾ ਗਿਆ ਉਹਨਾਂ ਨੂੰ ਫਿਰ ਸੰਸਾਰ ਦੇ ਲੋਕ ਅਕਾਲ ਪੁਰਖ ਵਾਹਿਗੁਰੂ ਦਾ ਪਰਿਵਾਰ ਨਜ਼ਰ ਆਉਂਦੇ ਹਨ। ਜੇ ਉਹਦਾ ਪਰਿਵਾਰ ਹੈ ਤਾਂ ਇੱਕ ਪਿਤਾ ਇੱਕ ਸਿਖੇ ਹਮ ਬਾਲਕ, ਸਾਡਾ ਇੱਕ ਪਿਤਾ ਹੈ ਈਸ਼ਵਰ ਔਰ ਅਸੀਂ ਸਾਰੇ ਹੀ ਉਸਦੇ ਬਾਲਕ ਹਾਂ। ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਨਾਮ ਜਪਣ ਦੇ ਨਾਲ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ। ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਮੈਨੂੰ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ। ਸਤ ਸੰਗਤ ਵਿੱਚ ਬਹਿ ਕੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਤੇਰੀਆਂ ਹੋਰ ਮਾੜੀਆਂ ਜਿਤਨੀਆਂ ਵੀ ਆਦਤਾਂ ਹਨ ਸੰਗਤਾਂ ਹਨ ਉਹ ਆਪੇ ਹੀ ਤੇਰਾ ਪਿੱਛਾ ਛੱਡ ਜਾਣਗੀਆਂ। ਆਓ ਸਾਰੇ ਪਿਆਰ ਦੇ ਨਾਲ ਜਪੀਏ।

ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਜਿਤ ਮੁਖ ਸਦਾ ਸਲਾਹੀਏ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਹੈ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਨਾਮ ਦੀ ਕਾਲਨਾ ਖਾਲੀਆਂ ਇਹ ਮੁਸ਼ਕਤ ਕੀਤੀ ਹੈ, ਫਿਰ ਉਹ ਆਪ ਹੀ ਨਹੀਂ ਤਰੇ, ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ। ਗੁਰਮੁਖ ਕੋਟ ਉਧਾਰ ਦਾ ਗੁਰਮੁਖ ਕੋਟ ਉਧਾਰ ਦਾ ਦੇ ਨਾਮੇ ਇੱਕ ਕਣ, ਜਿਨ੍ਹਾਂ ਨੇ ਨਾਮ ਦੀ ਗਾਲਨਾ ਗਾਲੀ, ਨਾਮ ਦੀ ਕਮਾਈ ਕੀਤੀ, ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਚਰਨ ਚਲੋ ਮਾਰਗ ਗੋਬਿੰਦ, ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ ਹੈ। ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿੱਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ, ਇਹ ਗੁਰਸਿੱਖੀ ਹੈ, ਇਹ ਜੀਵਨ ਹੈ ਸਿੱਖ ਦਾ। ਇਸ ਮਾਰਗ ਨੂੰ ਹਜ਼ੂਰ ਦੱਸ ਰਹੇ ਹਨ।

ਲੋਕਾਂ ਨੇ ਤਾਂ ਭਾਵੇਂ ਉਸ ਨੂੰ ਸ਼ੂਦਰ ਕਿਹਾ ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ।

بس کے از صحبت بزرگان شد جزم چشم مغیر چشم مغیر از مال شبان.

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹ ਕੁਰਬਾਨੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਾ ਜਾਤ ਦਾ, ਮੋਹੇ ਨਿਰਗੁਣ

कृपा से जम जमे राम। बोले सेख परी प्यारे अल्लू लगे

ਸਾਰੇ ਆਪੋ ਆਪਣੀ ਚਲੇ ਮੁਸਾਇਕ ਸੇਖ ਸੇਖਾ ਜਾਤੀ ਜਗਮਾ ਕੋਈ ਰਿਹਾ।

बुढ़ा हुआ से करीब कंबल लगी दे जैसो वरिया जीवना पीतन होती थी।

समझ अचेत चेत मन मेरे, समझ अचेत चेत मन मेरे, कथे संतन।

हर जस रे मन गायले हर जस रे मन गायले जो संगीत है तेरो

ਕਾਲ ਬਿਆਹ ਜੋ ਪਰਿਓ ਡੋਲੇ ਮੁੱਖ ਪਸਾਰੇ ਗੀਤ ਅੱਜ ਕੱਲ ਸੁਣ ਤੋਏ ਗ੍ਰੰਥ ਹੈ।

مقام تا پر جانیے جا رہے نے چلو دنیا کیسے مقامے دنیا کیسے مقامے

ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ। ਪੰਡਿਤ ਦਾ ਮਤਲਬ ਸਕਾਲਰ ਹੁੰਦਾ, ਵਿਦਵਾਨ ਹੈ, ਕਰਨੀ ਕੋਈ ਨਹੀਂ, ਗੱਲਾਂ ਬੜੀਆਂ ਕਰ ਸਕਦਾ। ਐਸੇ ਬੰਦੇ ਕੋਲੋਂ ਵੀ ਕਿਸੇ ਵੇਲੇ ਜੀਵਨ ਜਾਚ ਮਿਲ ਜਾਂਦੀ, ਲੇਕਿਨ ਕਿਸੇ ਨੂੰ ਭੋਲੇ ਪਾ, ਹਰ ਕਿਸੇ ਨੂੰ ਐਸੇ ਬੰਦੇ ਕੋਲੋਂ ਪ੍ਰੇਰਣਾ ਨਹੀਂ ਮਿਲ ਸਕਦੀ। ਇਹ ਗੁਰੂ ਪੂਰਾ ਨਹੀਂ ਅਧੂਰਾ ਹੈ, ਜੋ ਵਿਦਵਾਨ ਤਾਂ ਹੈ ਕਰਨੀ ਨਹੀਂ, ਇਹ ਪੰਡਿਤ ਗੁਰੂ ਹੈ। ਕਿ ਮਹਾਰਾਜ ਦੂਜਾ ਗੁਰੂ ਕਿਹੜਾ ਹੈ, ਹੋਰ ਕਿਹੜਾ ਗੁਰੂ ਹੈ? ਧੰਨ ਗੁਰੂ ਨਾਨਕ ਕਹਿਣਗੇ ਦੂਜਾ ਹੁੰਦੇ ਨੇ ਅਵਧੂਤ ਗੁਰੂ, ਜਿਹਦੇ ਕੋਲ ਕਰਨੀ ਤਾਂ ਹੈ, ਕਹਿਣ ਜੋਗਾ ਕੁਛ ਨਹੀਂ, ਕਹਿਣਾ ਆਉਂਦਾ ਹੀ ਨਹੀਂ। ਜਾਂ ਐਸਾ ਵੀ ਹੈ, ਕੁਝ ਲੋਕ ਐਸੇ ਵੀ ਹੋਏ ਨੇ, ਭਜਨ ਬੰਦਗੀ ਕਰਕੇ ਜੋ ਕੁਝ ਪੱਲੇ ਪੈ ਗਿਆ ਉਹਨੂੰ ਲੈ ਕੇ ਬਹਿ ਜਾਂਦੇ, ਕਹਿੰਦੇ ਨੇ ਦੱਸਿਆ ਪਤਾ ਨਹੀਂ ਕੁਝ ਨਿਕਲ ਜਾਏਗਾ। ਗੁਰਮਤਿ ਦੀ ਥਾਂ ਕੋਈ ਨਹੀਂ, ਗੁਰਮਤਿ ਤਾਂ ਕਹਿੰਦੀ ਹੈ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਸਾਹਿਬ ਕਹਿਣਗੇ ਕੁਝ ਅਵਧੂਤ ਗੁਰੂ ਹੁੰਦੇ ਨੇ, ਭਜਨ ਤਾਂ ਬੜਾ ਕਰਦੇ ਨੇ, ਭਗਤੀ ਤਾਂ ਬੜੀ ਹੈ, ਕਹਿਣ ਜੋਗੇ ਕੁਛ ਨਹੀਂ, ਜਾਂ ਤਾਂ ਗੁਪਤ ਹੋ ਗਏ ਨੇ, ਗੁੰਮ ਹੋ ਗਏ ਨੇ, ਤੇ ਜਾਂ ਕਹਿਣ ਦਾ ਚੱਜ ਨਹੀਂ ਆਉਂਦਾ। ਇਹ ਵੀ ਅਧੂਰਾ ਗੁਰੂ ਹੈ। ਇਹਦੇ ਵੱਲ ਵੇਖ ਕੇ ਕਿਸੇ ਨੂੰ ਆਪਣੇ ਆਪ ਪ੍ਰੇਰਣਾ ਮਿਲ ਜਾਏ, ਸ਼ੌਕ ਆ ਜਾਵੇ ਕਿ ਜਿਹੜੀ ਮਸਤੀ ਇਹਦੇ ਨੇਤਰਾਂ ਵਿੱਚ ਕਦੇ ਮੈਨੂੰ ਵੀ ਮਿਲ ਜਾਵੇ, ਜੋ ਮੌਜ ਇਸ ਨੂੰ ਪ੍ਰਾਪਤ ਹੈ ਕਦੇ ਮੇਰੇ ਹਿਰਦੇ ਵਿੱਚ ਵੀ ਟਿਕ ਜਾਵੇ, ਵੇਖਾ ਵੇਖੀ ਕਿਸੇ ਨੂੰ ਸ਼ੌਕ ਆ ਜਾਵੇ ਤੇ ਗੱਲ ਵੱਖਰੀ, ਉਹ ਦੱਸਣ ਜੋਗਾ ਕੁਝ ਨਹੀਂ। ਕਹਿਣ ਲੱਗੇ ਮਹਾਰਾਜ ਉਹ ਵੀ ਅਧੂਰਾ ਗੁਰੂ, ਉਹ ਵੀ ਅਧੂਰਾ ਗੁਰੂ, ਫਿਰ ਪੂਰਾ ਗੁਰੂ ਕਿਹੜਾ ਹੋਇਆ? ਸਤਿਗੁਰੂ ਨਾਨਕ ਕਹਿਣ ਲੱਗੇ ਪੂਰਾ ਗੁਰੂ ਉਹ ਹੈ ਜੋ ਆਪ ਕਰਨਾ ਜਾਣਦਾ ਹੈ, ਦੂਜੇ ਨੂੰ ਕਰਾਉਣਾ ਜਾਣਦਾ, ਜੋ ਆਪ ਕਮਾਉਂਦਾ ਹੈ ਦੂਜੇ ਨੂੰ ਕਹਿ ਸਕਦਾ। ਚਰਨੀ ਪੈ ਗਿਆ, ਕਹਿਣ ਲੱਗੇ ਮਹਾਰਾਜ ਫਿਰ ਇਹ ਤਾਂ ਤੁਸੀਂ ਕਰੋ ਬਖਸ਼ਿਸ਼, ਤੁਹਾਡੇ ਬਿਨਾਂ ਐਸਾ ਗੁਰੂ ਕੌਣ ਹੋ ਸਕਦਾ ਹੈ ਜੋ ਕਹਿਣ ਦਾ ਢੰਗ ਵੀ ਜਾਣਦਾ ਹੋਵੇ ਤੇ ਕਮਾਉਣਾ ਵੀ ਜਾਣਦਾ ਹੋਵੇ? ਧੰਨ ਗੁਰੂ ਨਾਨਕ ਕਹਿਣ ਲੱਗੇ ਐਸਾ ਨਹੀਂ, ਤੁਹਾਡੇ ਸਾਰਿਆਂ ਵਿੱਚੋਂ ਹਰ ਕੋਈ ਪੂਰਾ ਗੁਰੂ ਬਣ ਸਕਦਾ। ਜਿਸ ਬੰਦੇ ਕੋਲ ਕਮਾਈ ਆਵੇਗੀ, ਸੋਝੀ ਆਵੇਗੀ ਤੇ ਸ਼ੌਕ ਹੋਵੇਗਾ ਕਿ ਜੋ ਕੁਝ ਮੈਨੂੰ ਮਿਲਿਆ ਦੂਜੇ ਨੂੰ ਵੀ ਪ੍ਰਾਪਤ ਹੋਵੇ, ਚਾਹ ਹੋਵੇਗਾ ਕਿ ਜੋ ਮੈਨੂੰ ਲੱਭਾ ਹੈ ਦੂਜੇ ਦੀ ਝੋਲੀ ਵੀ ਪੈ ਜਾਵੇ, ਹਰ ਉਹ ਬੰਦਾ ਜਿਹੜਾ ਹੈ ਪੂਰੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਕੰਮ ਚ ਸਫਲਤਾ ਪਾ ਸਕਦਾ। ਬਾਕੀ ਇਹ ਗੱਲ ਵੱਖਰੀ, ਕਹਾ ਲੈਣਾ ਸੌਖਾ ਹੈ, ਗੁਰੂ ਕਹਾਉਣ ਵਾਲੇ ਹੀ ਬੜੇ ਬੈਠੇ ਨੇ ਤੇ ਸਿੱਖ ਕਹਾਉਣਾ ਤਾਂ ਬੜਾ ਹੀ ਸੌਖਾ ਹੋ ਗਿਆ। ਜਦੋਂ ਮਰਦਮਸ਼ੁਮਾਰੀਆਂ ਹੁੰਦੀਆਂ, ਜਦੋਂ ਗਿਣਤੀਆਂ ਹੁੰਦੀਆਂ ਨੇ, ਬਕਾਇਦਾ ਕਾਲਮ ਬਣਿਆ, ਧਰਮ ਕੀ ਹੈ ਸਿੱਖ, ਬੜੀ ਸ਼ਾਨ ਨਾਲ ਕਹਾਉਣੇ ਸਿੱਖ ਕਹਾ ਲੈਂਦੇ, ਪਰ ਸਾਹਿਬ ਕਹਿੰਦੇ ਨੇ ਨਿਰੇ ਕਹਾਉਣ ਦੀ ਗੱਲ ਨਾ ਕਰੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਾਉਂਦਾ ਹੈ ਮੈਂ ਸਿੱਖ ਹਾਂ, ਉਹਦੇ ਤੇ ਇੱਕ ਫਰਜ਼ ਆਇਲ ਹੋ ਜਾਂਦਾ ਹੈ ਕਿ ਉਹ ਮੁਕੰਮਲ ਕਮਾਈ ਵਾਲਾ ਹੋਵੇ, ਪੂਰਨ ਕਮਾਈ ਵਾਲਾ ਹੋਵੇ, ਤੇ ਨਾ ਕੇਵਲ ਆਪ ਪੂਰਨ ਕਮਾਈ ਵਾਲਾ ਹੋਵੇ ਬਲਕਿ ਦੂਜਿਆਂ ਨੂੰ ਕਮਾਈ ਦੀ ਜਾਚ ਦੱਸਣ ਜੋਗਾ ਵੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸਾਂ, ਉਹਨਾਂ ਦੀ ਪੌੜੀ ਹੈ, ਗੁਰਸਿੱਖਾਂ ਸ਼ਾਬਾਸ ਜਨਮ ਸਵਾਰੇ, ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰਿਆ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ ਹੈ, ਗੁਰੂ ਕੀ ਗੱਲ ਸੁਣੀਏ, ਗੁਰੂ ਕਾ ਉਪਦੇਸ਼ ਸਰਵਣ ਕੀਤਾ ਹੈ, ਗੁਰੂ ਨਾਲ ਸਾਂਝ ਪਾਈਏ, ਉਹਨਾਂ ਦਾ ਰਸਤਾ ਬੜਾ ਸੱਚਾ ਹੈ, ਉਹਨਾਂ ਦਾ ਮਾਰਗ ਬਿਲਕੁਲ ਠੀਕ ਹੈ, ਰਾਹ ਰਾਸਤ ਤੇ ਚੱਲੇ ਨੇ। ਗੁਰਸਿੱਖਾਂ ਰਹਿ ਰਾਸ ਗੁਰੂ ਪਿਆਰੇ, ਇੱਥੇ ਵੀ ਭਾਈ ਸਾਹਿਬ ਕਹਿੰਦੇ, ਸਾਹਿਬ ਕਹਿੰਦੇ ਨੇ ਐਸੇ ਲੋਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਪਾਪੀਆਂ ਨੂੰ ਪਾਰ ਉਤਾਰਨ ਜੋਗੇ ਹੋ ਜਾਂਦੇ, ਪਾਪੀਆਂ ਨੂੰ ਪਤਤਾਂ ਨੂੰ ਪਵਿੱਤਰ ਕਰਕੇ ਆਪਣੇ ਮਾਰਗ ਤੇ ਲਾਉਣ ਜੋਗੇ ਹੋ ਜਾਂਦੇ, ਤੇ ਜਿਹੜੇ ਇਤਨੇ ਜੋਗੇ ਹੋ ਜਾਣ, ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ।

रोज पढ़दे हां। राती रुती थिती वार पौन पानी अग्नि पाताल तिस विच धरती थाप रखी धर्मसाल। ए धरती मालक ने धर्मशाल बनाई, धर्मशाल ओनू कहने जिथे धर्म कमाया जावे, धर्म दी गल चले। ते धर्मशाल ओनू भी कहंदे ने जिथे रात दी रात रह के अगे तुर जाना हो। ए धरती दोवां तरह नाल धर्मशाल है, इथे असी धर्म कमाउण आए, धर्मी होण आए हां। मनुख जन्म मिलिया तां धर्मी होना है, पर नहीं साडे कोल तां गलती हो गई, पसारे पा के बह गए। महाराज कहंदे ने तां उस तरह गल है जिवें कोई चरवाहा पशु चराउण वाला अपना इजड़ लै के किसे चरागाह विच किसे ऐसे थां ते जिथे पशुआं नूं चारा सौखा मिल सके उथे लै के आया। पशु चर रहे ने, पशु घा चर जाणगे, रज जाणगे, मोड़ के टिकाणे ते लै जाणा। चट घड़ी दी खेड है, कुछ घंटिया दी गल है, लेकिन चरवाहे ने उन्हां घंटिया वास्ते उस जगह ते मल मार ली, उथे पसारा करना शुरू करता, पकड़ करके बैठ गए। बल्कि इथों तक भी कई बार कहिंदा है मेरी चरागाह है, मेरे पशुआं दे चरण दी थां है। हालांकि ना पशु ओहदे, ना धरती ओहदी, ना मलकीयत ओहदी, बिल्कुल एवें बंदे नाल होया। धरती ते आया सी, जीवन मिलिया सी धर्म कमाउण वास्ते, ते आके तुर जाण वास्ते, पर इह तां पकड़ करके बैठ गया। धर्मशाल नूं घर बना के बह गए, पसारा पा के बह गए। महाराज कहिंदे ने जैसे गोयल गोयली तैसे संसारा, कूड़ कमावे आदमी बंध है घर बारा। ऐसा ना समझना कि जो कुछ संसार दी उसारी है ये रोक दिती जावे, कंस्ट्रक्शन रुक जावे, ऐसा नहीं है। संकेत सतगुरां दा, क्योंकि गुरु घर विच तां आप बड़ियां बड़ियां वड्डियां उसारियां होईयां, और साहिब गुरु तेग बहादुर साहिब सच्चे पातशाह दे कोल इक साईं लोक ने प्रश्न भी कीता सी। कहन लगा महाराज की फकीरी ते की ये उसारियां, किले कोट नगर बड़ा लंबा चौड़ा पसारा है। महाराज ने क्या उरे हो, नेड़े हो जरा। सिर ते हथ रखता साहिबान, महाराज ने सिर ते हथ रखिया, एकदम की वेखदा है किसे स्वर्ग लोक च पहुंच गया, किसे बहिष्त विच जा पहुंचे। लेकिन देखिया उस स्वर्ग विच, उस स्वर्गी वातावरण विच कुछ रूहां कुछ आत्मावां ऐसियां भी ने, कुछ स्पिरिट्स ऐसियां भी ने जिन्हां नूं उचेचा सुख उचेचा आराम ते उचेचा सहूलतां दित्तियां जा रहियां ने। पंगूड़ियां विच पै के झूट रहे ने, हैरान हो गया, पुछदा है एह की। पंगूड़े विच झूटदी मौज माणदी एक आत्मा नूं पुछदा है, कहिंदा है ऐसा केड़ा पुन तू कीता है, स्वर्ग स्वर्ग विच होर महास्वर्ग, सुखां दे वातावरण विच होर वधेरे सुख, ये तैनूं किस पुन करके मिले। वो आत्मा कहिंदी, वो रूह कहिंदी, वो कहिंदी साईं लोका मैं शेर दी जूनी छड के आया। कमाल है, शेर नूं स्वर्ग, शेर दी आत्मा नूं, शेर दी रूह नूं स्वर्ग, ते वह भी परम सुख वाला। कहिंदा कारण है शेर सा बुढ़ा हो गया, अपनी कगार तो बाहर निकलिया शिकार करन, पर कमजोर शरीर करके कोई शिकार नहीं मिलिया, भुखदा मारिया भटकदा फिर रहा सी। उत्तों अचानक घटा आ गई, मैं पिछा नूं परतिया, पर वह घटा पहला वरनी शुरू हुई, फिर गड़े पैन लग पे, बर्फ दे गोले डिगने शुरू हो गए। मैं बहुत तेजी नाल वधिया अपने कुरने वल, अपनी कगार वल, लेकिन इन गड़िया की मार तो बचन वास्ते दो मनुख उस कगार दे विच ही आसरा लेख लोते सन।
ਜਿਸ ਵੇਲੇ ਮੈਂ ਆਪਣੇ ਘੁਰਨੇ ਦੇ ਆਪਣੇ ਕਗਾਰ ਦੇ ਮੂੰਹ ਕੋਲ ਆਇਆ, ਮੈਨੂੰ ਅੰਦਰੋਂ ਗੱਲਾਂ ਕਰਨ ਦੀ ਆਵਾਜ਼ ਆਈ। ਇੱਕ ਬੰਦਾ ਦੂਜੇ ਨੂੰ ਕਹਿ ਰਿਹਾ ਸੀ, ਕਹਿੰਦਾ ਜਿੱਥੇ ਆਪਾਂ ਆ ਗਏ ਆ ਨਾ, ਮੀਂਹ ਤੋਂ ਡਰਦੇ, ਗੜਿਆਂ ਦੀ ਮਾਰ ਤੋਂ ਬਚਦੇ, ਇਹ ਤਾਂ ਸ਼ੇਰ ਦੀ ਕਗਾਰ ਹੈ। ਸ਼ੇਰ ਦਾ ਘੁਰਨਾ ਉਹਦੇ ਰਹਿਣ ਦੀ ਥਾਂ ਹੈ, ਤੇ ਜੇ ਹੁਣੇ ਇਸੇ ਮੀਂਹ ਤੋਂ ਭਜਾਇਆ ਸ਼ੇਰ ਆ ਜਾਵੇ ਤੇ ਖਾ ਜਾਏਗਾ ਆਪਾਂ ਨੂੰ। ਤੇ ਦੂਜਾ ਕਹਿੰਦਾ ਸ਼ੇਰ, ਇਹ ਸ਼ੇਰ ਦੀ ਕਗਾਰ ਹੈ, ਸ਼ੇਰ ਨੂੰ ਤਾਂ ਵੇਖ ਕੇ ਹੀ ਮਰ ਜਾਂਗਾ ਮੈਂ। ਸ਼ੇਰ ਕਹਿੰਦਾ ਮੈਂ ਸੁਣਿਆ ਸੁਣਿਆ ਤੇ ਮੇਰੇ ਮਨ ਵਿਚ ਆਇਆ, ਮਰ ਤਾਂ ਰਹੀ ਅੱਜ ਨੀ ਤੇ ਕੱਲ ਨੂੰ, ਸਰੀਰ ਤਾਂ ਖਤਮ ਹੁੰਦਾ ਹੀ ਪਿਆ, ਸਾਰੀ ਉਮਰ ਜੀਵਾਂ ਨੂੰ ਮਾਰਿਆ, ਖਾਧਾ ਤੇ ਸਰੀਰ ਨੂੰ ਚਲਾਇਆ, ਤੇ ਹੁਣ ਤਾਂ ਇਹ ਸਰੀਰ ਅੱਜ ਕੱਲ ਜਵਾਬ ਦਿੰਦਾ ਹੀ ਪਿਆ। ਇਹਨਾਂ ਗੜਿਆਂ ਦੀ ਮਾਰ ਨਾਲ ਉਂਝ ਹੀ ਬੜਾ ਸਿੱਥਲ ਹੋ ਗਿਆ, ਰੁਕ ਗਏ ਮੇਰੇ ਪੈਰ, ਕਗਾਰ ਦੇ ਅੰਦਰ ਜਾਣ ਤੋਂ ਮੈਂ ਰੁਕ ਗਿਆ। ਕਿ ਜੇ ਮੈਂ ਅੰਦਰ ਗਿਆ, ਜੇ ਤਾਂ ਮੈਨੂੰ ਵੇਖ ਕੇ ਜਿਵੇਂ ਉਹ ਕਹਿੰਦਾ ਹੈ ਕਿ ਮਰ ਜਾਵਾਂਗਾ, ਜੇ ਮਰ ਹੀ ਗਿਆ, ਬੇਹੋਸ਼ ਹੋ ਗਿਆ, ਭੁੱਖ ਤਾਂ ਲੱਗੀ, ਸ਼ਿਕਾਰ ਦੀ ਲੋੜ ਤਾਂ ਹੈ, ਪਰ ਕੌਣ ਮੇਰੀ ਕਗਾਰ ਦੇ ਤਾਂ ਨੇੜੇ ਕੋਈ ਨਹੀਂ ਆਉਂਦਾ, ਮੇਰੇ ਘੁਰਨੇ ਤਾਂ ਨੇੜੇ ਕੋਈ ਜਾਨਵਰ ਨਹੀਂ ਫਟਕਦਾ, ਇਹ ਬੰਦੇ ਕਿਸ ਤਰ੍ਹਾਂ ਆ ਗਏ ਨੇ, ਚਲੋ ਆ ਹੀ ਗਏ ਨੇ ਤੇ ਘਰ ਆਇਆਂ ਨੂੰ ਮਾਰੀਦਾ ਥੋੜਾ, ਜਿਹੜੇ ਆ ਹੀ ਗਏ ਨੇ, ਜੇ ਹੁਣ ਮੈਂ ਅੰਦਰ ਵੜਿਆ ਤੇ ਇਹ ਨਾ ਹੀ ਬੇਹੋਸ਼ ਹੋਇਆ, ਨਾ ਹੀ ਮਰਿਆ, ਭਾਜੀ ਗਏ ਬਾਹਰ ਤੇ ਬਾਹਰ ਨਿਕਲੇ ਤੇ ਗੜਿਆਂ ਦੀ ਮਾਰ ਥੱਲੇ ਆ ਕੇ ਮਰ ਗਏ, ਤਾਂ ਵੀ ਮਾੜਾ ਹੋਵੇ, ਚਲੋ ਇਹ ਜਿਉਂਦੇ ਰਹਿਣ, ਇਹ ਆ ਗਏ ਨੇ ਬਚ ਜਾਏ, ਮੈਂ ਜੇ ਜਿਉਂਦਾ ਰਹਿ ਗਿਆ ਤੇ ਰਹਿ ਗਿਆ, ਨਹੀਂ ਤਾਂ ਮਰ ਹੀ ਜਾਵਾਂਗਾ। ਉਹ ਆਤਮਾ, ਸ਼ੇਰ ਦੀ ਆਤਮਾ ਕਹਿੰਦੀ ਮੈਂ ਬਾਹਰ ਬੈਠ ਗਿਆ, ਗੜੇ ਪੈਂਦੇ ਰਹੇ ਮੇਰੇ ਸਿਰ ਚ, ਮੈਂ ਜ਼ਖਮੀ ਹੁੰਦਾ ਚਲਾ ਗਿਆ ਤੇ ਅਖੀਰ ਠੰਡ ਨਾਲ ਮੈਂ ਮਰ ਗਿਆ। ਉਸ ਦੇ ਪੁੰਨ ਦੇ ਬਦਲੇ ਮੈਨੂੰ ਇਹ ਸਵਰਗ, ਔਰ ਸਵਰਗ ਵਿਚ ਇਹ ਪਰਮ ਸੁੱਖ ਮਿਲਿਆ ਹੈ ਕਿ ਮੈਂ ਆਪਣੇ ਘੁਰਨੇ ਵਿਚ ਦੋ ਬੰਦਿਆਂ ਨੂੰ ਸ਼ਰਨ ਦਿੱਤੀ, ਉਹਨਾਂ ਨੂੰ ਜਿਉਂਦੇ ਰਹਿਣ ਦਿੱਤਾ, ਉਹਨਾਂ ਨੂੰ ਟਿਕੇ ਰਹਿਣ ਦਿੱਤਾ, ਉਹਨਾਂ ਨੂੰ ਆਸਰਾ ਮਿਲਿਆ ਮੇਰੇ ਕਗਾਰ ਵਿਚ। ਮਹਾਰਾਜ ਨੇ ਸਾਈਂ ਲੋਕ ਦੇ ਸਿਰ ਤੋਂ ਹੱਥ ਚੁੱਕ ਲਿਆ, ਫਕੀਰ ਨੇ ਅੱਖਾਂ ਖੋਲੀਆਂ, ਕਹਿੰਦਾ ਮਹਾਰਾਜ ਇਹ ਕੀ? ਸ਼ਬਦ ਕਹਿੰਦੇ ਨੇ ਕੀ? ਕਹਿੰਦਾ ਜੀ ਸਵਰਗ ਵੇਖਿਆ, ਸਵਰਗ ਵਿਚ ਆਤਮਾਵਾਂ ਨੂੰ ਵਡੇਰਾ ਸੁੱਖ ਮਿਲਦਾ ਵੇਖਿਆ, ਔਰ ਇੱਕ ਸ਼ੇਰ ਦੀ ਆਤਮਾ ਨੂੰ ਵੱਡਾ ਸੁੱਖ ਮਾਣਦਿਆਂ ਵੇਖਿਆ। ਮਹਾਰਾਜ ਕਹਿਣ ਲੱਗੇ ਕਿਸ ਗੱਲੋਂ? ਅਖੀ ਉਹਨੇ ਆਪਣੀ ਕਗਾਰ ਵਿਚ ਦੋ ਰਾਹ ਜਾਂਦੇ ਬੰਦਿਆਂ ਨੂੰ ਆਸਰਾ ਲਈ ਬੈਠਿਆਂ ਨੂੰ ਆਸਰਾ ਲਈ ਰਹਿਣ ਦਿੱਤਾ ਸੀ, ਬਸ ਇੰਨੀ ਗੱਲ। ਮਹਾਰਾਜ ਕਹਿਣ ਲੱਗੇ ਫਿਰ ਅਸੀਂ ਜੇ ਕੁਝ ਬਣਾ ਜਾਈਏ ਤੇ ਮਗਰਲਿਆਂ ਦੇ ਕੰਮ ਆਵੇ, ਕੁਝ ਲੋਕਾਂ ਨੂੰ ਆਸਰਾ ਮਿਲ ਜਾਏ, ਲੋਕਾਂ ਨੂੰ ਬਹਿਣ ਜੋਗੀ ਛੱਤ ਮਿਲ ਜਾਏ, ਰਹਿਣ ਜੋਗਾ ਟਿਕਾਣਾ ਮਿਲ ਜਾਏ, ਰਾਹ ਜਾਂਦੇ ਰਾਹੀਆਂ ਨੂੰ ਸੁੱਖ ਦਾ ਥਾਂ ਮਿਲ ਜਾਏ, ਤੇ ਕੀ ਗੁਨਾਹ ਹੈ? ਭਲਿਆਂ ਲੋਕਾਂ ਇਹ ਅਸੀਂ ਆਪਣੇ ਵਾਸਤੇ ਨਹੀਂ ਬਣਾ, ਇਹ ਸਾਰਾ ਕੁਝ ਉਸਾਰਿਆ ਜਾ ਰਿਹਾ ਆਪਣੇ ਵਾਸਤੇ ਨੇ, ਬਸ ਇੰਨਾ ਹੀ ਫਰਕ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸਾਰਦੇ ਨੇ, ਕਹਿੰਦਾ ਜੀ ਫਿਰ ਤੁਹਾਡੇ ਪੁੱਤਰਾਂ ਵਾਸਤੇ ਹੋਵੇਗਾ। ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੇਰਾ ਪੁੱਤਰ ਉਹ ਆਪਣੇ ਘਰ ਆਪੇ ਬਣਾ ਲਏਗਾ, ਉਹਦੇ ਜਨਮ ਦੇ ਘਰ ਹੋਰ, ਉਹਦੇ ਅੰਤਮ ਸਥਾਨ ਹੋਰ, ਤੇ ਫਿਰ ਜੀ ਪੋਤਰਿਆਂ ਵਾਸਤੇ ਵੀ ਤਾਂ ਹੋ ਸਕਦਾ। ਤੇ ਮਹਾਰਾਜ ਕਹਿੰਦੇ ਨਹੀਂ, ਮੇਰੇ ਪੋਤਰਿਆਂ ਦੇ ਵੀ ਟਿਕਾਣੇ ਤੇ ਘਰ ਹੋਰ ਨੇ, ਪਤਾ ਨਹੀਂ ਉਹਨਾਂ ਕਿੱਥੇ ਕਿੱਥੇ ਜਾ ਕੇ ਸਦਾ ਲਈ ਟਿਕ ਜਾਣਾ। ਇਹ ਘਰ ਤਾਂ ਸੰਸਾਰ ਵਾਸਤੇ ਹੈ, ਪਰਉਪਕਾਰ ਵਾਸਤੇ ਹੈ, ਪਿਆਰ ਵਾਸਤੇ ਹੈ, ਸੇਵਾ ਵਾਸਤੇ, ਲੋਕਾਂ ਦੇ ਭਲੇ ਵਾਸਤੇ ਹੈ, ਪਕੜ ਵਾਸਤੇ ਨਹੀਂ, ਆਪਣੀ ਜਦਾਦ ਵਾਸਤੇ ਨਹੀਂ, ਬਸ ਇੰਨਾ ਹੀ ਫਰਕ ਹੈ। ਗੁਰੂ ਘਰ ਚ ਐਸਾ ਸੋਚਿਆ ਗਿਆ ਕਿ ਜੋ ਕੁਝ ਉਸਾਰਨਾ ਹੈ ਪਿਆਰ ਤੇ ਪਰਉਪਕਾਰ ਵਾਸਤੇ ਸਵਾਰ। ਇਹ ਕੰਸਟਰਕਸ਼ਨ ਦਾ ਮੰਤਵ ਹੋਰ ਹੈ, ਲੇਕਿਨ ਆਮ ਮਨੁੱਖ ਕੀ ਕਰ ਰਿਹਾ? ਉਹ ਜੋ ਕੁਝ ਬਣਾ ਰਿਹਾ ਚਿੱਤ ਉਹਦੇ ਵਿਚ ਫਸਿਆ ਚਲਿਆ ਜਾ ਰਿਹਾ, ਤਦੇ ਤਾਂ ਸੁਚੇਤ ਕੀਤਾ ਗਿਆ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਮੰਡਪ ਮਾਲ ਨਾ ਲਾਏ ਮਰਗਸਤਾਣੀ ਚਿੱਤ ਧਰ, ਤੂੰ ਤਾਂ ਮਹਿਲਾਂ ਨਾਲ ਚਿੱਤ ਲਾ ਕੇ ਬਹਿ ਗਏ। ਮਰ ਕੇ ਜਿੱਥੇ ਜਾਣਾ ਹੈ ਮਸਾਣਾ ਵਿਚ ਕਬਰਾਂ ਵਿਚ, ਉੱਥੇ ਧਿਆਨ ਰੱਖ, ਮੌਤ ਵੱਲ ਜਾਗ, ਮੌਤ ਵੱਲ ਧਿਆਨ ਰੱਖ, ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ। ਤੇ ਜੇ ਤੂੰ ਇਧਰ ਚਿੱਤ ਲਾਈ ਰੱਖਿਆ ਤਾਂ ਫਿਰ ਇਹ ਵੀ ਕਹਿੰਦੇ ਨੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਵੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪੈ, ਟਿਕਾਣਾ ਤਾਂ ਉੱਥੇ, ਇਹ ਤਾਂ ਛੱਡ ਜਾਣ ਵਾਲੀ ਥਾਂ, ਇਹ ਪਸਾਰਾ ਪਾ ਕੇ ਬਹਿ ਗਏ, ਇਹ ਨਹੀਂ ਕਿ ਰੁਕ ਜਾਣਾ ਉਸਾਰਨ ਤੋਂ, ਨਹੀਂ, ਇਸ ਉਸਾਰੇ ਵਿਚ ਮਨ ਨੂੰ ਲਾਉਣ ਤੋਂ ਰੁਕਣਾ, ਆਪਣੇ ਆਪ ਮਨ ਨਹੀਂ ਫਸਾਉਣਾ ਇਹਦੇ ਵਿਚ, ਮਨ ਕਿੱਥੇ ਲਾਉਣਾ ਹੈ? ਬਾਬਾ ਫਰੀਦ ਬੜੀ ਪਿਆਰੀ ਗੱਲ ਕਹਿੰਦੇ, ਬਾਬਾ ਜੀ ਕਹਿੰਦੇ ਨੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ
ਆ ਸੱਜਣਾ ਅੱਲਾ ਨਾਲ ਮੰਨ ਲਾ, ਰੱਬ ਨਾਲ ਮੰਨ ਜੋ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਕਰੇ, ਇਹ ਸਰੀਰ ਨੇ ਮਿੱਟੀ ਹੋ ਕੇ ਨੀਵੀਂ ਕਬਰ ਚ ਪੈ ਜਾਣਾ। ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜੜੀਆਂ, ਅੱਜ ਮੇਰਾ ਰੱਬ ਨਾਲ ਨੇੜ ਹੋਇਆ। ਮੈਂ ਆਪਣੀਆਂ ਵਾਸ਼ਨਾਵਾਂ ਨੂੰ, ਮੋਹ ਨੂੰ, ਕਾਮਨਾਵਾਂ ਨੂੰ ਠੱਲ ਪਾ ਲਈ। ਟਾਕਮ ਗੂੰਜੜੀਆਂ ਮਨੋ ਮਚਿੰਦੜੀਆਂ, ਤੇ ਨਾਲੇ ਕਹਿੰਦੇ ਨੇ ਦੇਖ ਜੇ ਜਾਣਾ ਮਰ ਜਾਈਏ ਘੁੰਮਣਾ, ਪਤਾ ਵੀ ਜਾਣਾ ਵੀ ਹੈ ਤੇ ਮੁੜ ਕੇ ਵੀ ਕੋਈ ਨੀ ਆਉਣਾ, ਤੇ ਫਿਰ ਝੂਠੀ ਦੁਨੀਆ ਲੱਗ ਨਾ ਆਪ ਵਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜੋ ਗੁਰੂ ਰਾਹ ਦੱਸਦਾ ਉਸ ਰਾਹ ਤੇ ਚੱਲ। ਤੇ ਗੁਰੂ ਤਾਂ ਨੀ ਕਹਿੰਦਾ ਮੋਹ ਪਾ ਕੇ ਬਹਿ ਜਾ, ਪਕੜ ਕੇ ਬਹਿ ਜਾ, ਪਸਾਰਾ ਪਾ ਕੇ ਬਹਿ ਜਾ, ਗੁਰੂ ਤਾਂ ਨਹੀਂ ਆ। ਗੁਰੂ ਤਾਂ ਕਹਿੰਦਾ ਕਰੀ ਚੱਲ, ਲੇਕਿਨ ਉਸ ਤਰ੍ਹਾਂ ਕਰ ਸੁਖਦੇਵ ਆਇਆ ਸੀ ਨਾ, ਐਸਾ ਬੰਦਾ ਜਿਸ ਨੇ ਕਿਹਾ ਸੀ ਕਿ ਮੈਂ ਤਾਂ ਜਨਮ ਤਾਂ ਲਵਾਂ, 12 ਵਰੇ ਮਾਤਾ ਦੇ ਗਰਭ ਚ ਬੈਠਾ ਹੈ, ਕਹਿੰਦਾ ਜਨਮ ਤਾਂ ਲਵਾਂਗਾ, ਮਾਇਆ ਅਲੋਪ ਕਰ ਦਿਓ ਧਰਤੀ ਤੋਂ ਘੱਟੋ ਘੱਟ 3 ਘੜੀਆਂ ਵਾਸਤੇ, ਮਾਇਆ ਧਰਤੀ ਤੋਂ ਉੱਠ ਜਾਵੇ ਤਾਂ ਜਨਮ ਲਵਾਂਗਾ। ਮਾਇਆ ਧਰਤੀ ਤੋਂ ਅਲੋਪ ਕੀਤੀ ਗਈ 3 ਘੜੀਆਂ ਵਾਸਤੇ, ਤੇ ਇਸ ਨੇ ਜਨਮ ਲੈ ਕੇ ਸਮਾਧੀ ਧਾਰਨ ਕਰ ਲਈ, ਸਮਾਧੀ ਲਾ ਕੇ ਬੈਠਾ ਰਿਹਾ। ਲੇਕਿਨ ਜਿਸ ਦਿਨ ਉਹ ਚਿੜੀ ਤੇ ਚਿੜੇ ਨੇ ਆਲਣੇ ਪਾਉਂਦੀਆਂ ਗੱਲਾਂ ਕੀਤੀਆਂ ਆਪਸ ਵਿਚ, ਇਹ ਤਾਂ ਨਿਗੁਰੇ ਦਾ ਸਿਰ ਹੈ, ਨਿਗੁਰੇ ਦੀਆਂ ਜਟਾਵਾਂ ਨੇ, ਇਹਨਾਂ ਤਾਂ ਗੁਰੂ ਹੀ ਕੋਈ ਨਹੀਂ ਧਾਰਿਆ, ਜਮਦਾ ਹੀ ਸਮਾਧੀ ਲਾ ਕੇ ਬਹਿ ਗਿਆ, ਗੁਰੂ ਕੀਤਾ ਹੀ ਕੋਈ ਨਹੀਂ। ਤਬਕਿਆ ਉੱਠਿਆ, ਗੁਰੂ ਕਰਨ ਦੀ ਲੋੜ ਜਾਪੀ, ਪੁੱਛਿਆ ਸਾਰਿਆਂ ਨੂੰ ਗੁਰੂ ਕੌਣ ਧਾਰਾ। ਲੋਕਾਂ ਕਿਹਾ ਤੇਰੇ ਨਾਲੋਂ ਵੱਡਾ ਕੋਈ ਮਾਇਆ ਦਾ ਤਿਆਗੀ ਹੋਵੇ, ਤੂੰ ਜਿਸ ਨੇ ਜਨਮ ਤੋਂ ਮਾਇਆ ਦੇਖੀ ਨਹੀਂ, ਤੇਰੇ ਮਨ ਤੇ ਮਾਇਆ ਦਾ ਪ੍ਰਭਾਵ ਨਹੀਂ, ਤੈਥੋਂ ਕੋਈ ਵੱਡਾ ਮਾਇਆ ਦਾ ਤਿਆਗੀ ਹੋਵੇ। ਫਿਰ ਕਹਿਣ ਲੱਗੇ ਰਾਜੇ ਜਨਕ ਭੁੱਲ ਜਾ, ਕਮਾਲ ਹੈ, ਉਹ ਤਾਂ ਰਾਜਾ ਹੈ, ਉਹ ਤਾਂ ਪਸਾਰਾ ਪਾ ਕੇ ਬੈਠਾ। ਕਹਿਣ ਲੱਗੇ ਨਹੀਂ, ਉਹਦਾ ਪਸਾਰਾ ਨਾ ਵੇਖ, ਉਹਦੀ ਬਿਰਤੀ ਦੇਖ। ਆ ਗਿਆ ਆ ਗਿਆ ਤੇ ਮਹਾਰਾਜ ਜਨਕ ਦੇ ਕੋਲ ਖਲੋਤਾ ਹੈ। ਅਜੇ ਗੱਲਾਂ ਆਰੰਭ ਹੀ ਹੋਈਆਂ ਨੇ, ਜਾਣਕਾਰੀ ਇੱਕ ਦੂਜੇ ਦੀ ਹੋ ਰਹੀ। ਮਹਾਰਾਜ ਜਨਕ ਦਾ ਠਾਠ ਬਾਠ ਵੇਖ ਕੇ ਚੱਕਰਤ ਹੋ ਰਿਹਾ, ਇਹ ਮੇਰਾ ਗੁਰੂ ਹੋਵੇਗਾ, ਇਹ ਮੈਨੂੰ ਦੇਵੇਗਾ ਉਪਦੇਸ਼, ਇਹਦੇ ਕੋਲੋਂ ਮੈਂ ਦੀਕਸ਼ਾ ਲਵਾਂਗਾ। ਅਜੇ ਉਹ ਸੋਚਾਂ ਵਿੱਚ ਹੀ ਹੈ, ਇੱਕ ਬੰਦਾ ਭੱਜਿਆ ਆਇਆ, ਕਹਿੰਦਾ ਮਹਾਰਾਜ ਨਗਰ ਵਿੱਚ ਅੱਗ ਲੱਗ ਗਈ। ਮਹਾਰਾਜ ਜਨਕ ਕਹਿੰਦੇ ਨੇ ਜਾਓ ਭਾਈ, ਦੇਖਦੇ ਨੀ ਤੁਸੀਂ, ਮਹਾਰਿਸ਼ੀ ਆਏ ਨੇ, ਇਹਨਾਂ ਨਾਲ ਕੋਈ ਧਰਮ ਦੀ ਗੱਲ ਕਰਾਂਗੇ, ਜਾਓ ਖਲਲ ਨਾ ਪਾਓ, ਐਵੇਂ ਵਿੱਚ ਗੱਲਬਾਤ ਨਾ ਕਰੋ, ਦੂਸਰੀ ਫਾਲਤੂ ਗੱਲ ਨਾ ਕਰੋ ਕੋਈ। ਦੂਸਰਾ ਬੰਦਾ ਥੋੜੀ ਦੇਰ ਨੂੰ ਭੱਜਾ ਆਇਆ ਕਿ ਮਹਾਰਾਜ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਗਈ ਹੈ ਨਗਰ ਵਿੱਚ, ਨਗਰ ਧੜ ਧੜ ਚੱਲ ਰਿਹਾ ਹੈ। ਤੇ ਮਹਾਰਾਜ ਜਨਕ ਕਹਿੰਦੇ ਨੇ ਜਾਓ ਬੁਝਦੀਏ ਤੇ ਬੁਝਾਓ, ਮੈਨੂੰ ਪਰੇਸ਼ਾਨ ਨਾ ਕਰੋ, ਤੁਹਾਨੂੰ ਪਤਾ ਨੀ ਮੈਂ ਸਾਧੂ ਕੋਲ ਬੈਠਾ ਗੱਲਬਾਤ ਕਰ ਰਿਹਾ, ਧਰਮ ਦੀ ਗੱਲ ਚੱਲ ਰਹੀ। ਤੀਸਰਾ ਬੰਦਾ ਆਇਆ ਕਿ ਮਹਾਰਾਜ ਅੱਗ ਤਾਂ ਮਹਿਲ ਦੇ ਚਾਰੇ ਪਾਸੇ ਫੈਲਦੀ ਚਲੀ ਜਾ ਰਹੀ। ਹੱਸਦੇ ਇਸ਼ਾਰੇ ਨਾਲ ਮਹਾਰਾਜ ਜਨਕ ਨੇ ਉਹਨੂੰ ਵੀ ਮੋੜ ਦਿੱਤਾ। ਚੌਥਾ ਬੰਦਾ ਆਇਆ ਪੰਜਾਬ, ਕਹਿੰਦਾ ਮਹਾਰਾਜ ਅੱਗ ਤਾਂ ਡਿਓੜੀ ਨੂੰ ਲੱਗ ਗਈ, ਮਹਿਲ ਦੀ ਡਿਓੜੀ ਨੂੰ, ਮੁੱਖ ਦੁਆਰ ਨੂੰ ਅੱਗ ਲੱਗ ਗਈ। ਤੇ ਮਹਾਰਾਜ ਜਨਕ ਨੇ ਹੱਥ ਨਾਲ ਫੇਰ ਇਸ਼ਾਰਾ ਕੀਤਾ ਜਾਓ, ਪਰ ਸੁਖਦੇਵ ਭੱਜਿਆ। ਮਹਾਰਾਜ ਜਨਕ ਕਹਿੰਦੇ ਤੂੰ ਕਿੱਧਰ ਚੱਲਿਆ? ਕਿ ਮਹਾਰਾਜ ਮੇਰੀ ਉਹ ਲੰਗੋਟੀ ਉੱਥੇ ਪਈ, ਮੇਰੀ ਚਿੱਪੀ ਪਈ, ਮੇਰੀ ਚਿੱਪੀ ਤੇ ਲੰਗੋਟੀ ਡਿਓੜੀ ਚ ਪਈਆਂ। ਮਹਾਰਾਜ ਜਨਕ ਕਹਿੰਦੇ ਫਿਰ ਕੀ ਹੋਇਆ? ਸੜ ਜਾਣਗੀਆਂ। ਮਹਾਰਾਜ ਜਨਕ ਕਹਿੰਦੇ ਨੇ ਤੂੰ ਤਾਂ ਮਾਇਆ ਤੋਂ ਬਹੁਤ ਉੱਚਾ ਹੈ। ਅੱਗੇ ਜਿਹੜੀ ਮਾਇਆ ਦੀ ਗੱਲ ਨਹੀਂ, ਉਹ ਚਿੱਪੀ ਤੇ ਲੰਗੋਟੀ ਦੀ ਗੱਲ। ਹੱਸ ਪਏ, ਕਹਿਣ ਲੱਗੇ ਬਸੈਨੀ ਗੱਲ ਹੈ, ਤੇਰੀ ਮਾਇਆ ਉਹ ਲੰਗੋਟੀ ਤੇ ਚਿੱਪੀ ਤੇ ਮੇਰੀ ਮਾਇਆ ਇਹ ਸਾਰਾ ਨਗਰ ਤੇ ਮਹਿਲ, ਪਰ ਇਹ ਸਾਰਾ ਸੜ ਰਿਹਾ, ਮੈਨੂੰ ਕੋਈ ਪਰਵਾਹ ਨਹੀਂ। ਤੇਰੀ ਲੰਗੋਟੀ ਤੇ ਚਿੱਪੀ ਦਾ ਤੈਨੂੰ ਕਿੰਨਾ ਫਿਕਰ ਹੈ? ਤੂੰ ਕਿਵੇਂ ਕਹਿਣਾ ਮੈਂ ਮਾਇਆ ਤੋਂ ਉੱਚਾ? ਜਾਂ ਤੈਨੂੰ ਉਪਦੇਸ਼ ਨਹੀਂ ਦੇਣਾ, ਐਵੇਂ ਮਾਇਆ ਦਾ ਤਿਆਗੀ ਹੋਣ ਦਾ ਹੰਕਾਰ ਕਰਨਾ, ਤੂੰ ਤਾਂ ਬੜਾ ਵੱਡਾ ਮਾਇਆਦਾਰ ਹੈ। ਫਿਰ ਨਿਮਰਤਾ ਨੂੰ ਧਾਰਨ ਕਰਨ ਵਾਸਤੇ ਜਿੱਥੇ ਝੂਠੇ ਪੱਤਲ ਸੁੱਤੇ ਜਾਂਦੇ ਸਨ ਨਾ, ਉੱਥੇ ਖਲੋਤਾ ਰਿਹਾ ਕਈ ਵਰੇ, ਉੱਥੇ ਖਲੋਤਾ ਰਿਹਾ। ਜੂਠਣ ਜੂਠ ਪਈ ਸਰੂਪ ਰਖਿਣ, ਮਨੁਆ ਤਿਲ ਨਾ ਡੁਲਾਵੇ। ਜਿਸ ਵੇਲੇ ਮਹਾਰਾਜ ਜਨਕ ਨੇ ਵੇਖਿਆ ਹੁਣ ਹੰਕਾਰ ਨਾਂ ਦੀ ਕੋਈ ਥਾਂ ਨਹੀਂ ਰਹਿ ਗਈ, ਹੁਣ ਤਾਂ ਨਿਮਰਤਾ ਹੀ ਨਿਮਰਤਾ ਹੈ। ਕਢਵਾ ਲਿਆ ਜੂਠ ਵਿੱਚੋਂ, ਇਸ਼ਨਾਨ ਕਰਾਇਆ, ਬਿਠਾਇਆ, ਆ ਤੈਨੂੰ ਕੁਝ ਦੱਸੀਏ ਕਿ ਮਹਾਰਾਜ ਦਿਓ ਉਪਦੇਸ਼ ਕਰੋ ਕਿਰਪਾ। ਇੱਕ ਥਾਲੀ ਤੇਲ ਦੀ ਭਰ ਕੇ ਦੇ ਦਿੱਤੀ, ਕਹਿਣ ਲੱਗੇ ਜਾ ਨਗਰ ਵੇਖਿਆ, ਆ ਥਾਲੀ ਤੇਲ ਦੀ ਚੁੱਕੀ ਲਿਜਾ ਤੇ ਵੇਖੀ ਤੇਲ ਦਾ ਇੱਕ ਕਤਰਾ ਵੀ ਥੱਲੇ ਨਾ ਡਿੱਗੇ, ਤਾਂ ਤੇਰੇ ਨਾਲ ਦੋ ਬੰਦੇ ਜਾ ਰਹੇ ਨੇ, ਜੇ ਤੇਲ ਜਰਾ ਵੀ ਡੁੱਲਿਆ ਤੇਰਾ ਸਿਰ ਲਾ ਦੇਣਗੇ, ਉਪਦੇਸ਼ ਤੈਨੂੰ ਮੁੜ ਕੇ ਦਿਆਂਗੇ। ਉਧਰ ਹੋ ਕੇ ਆ, ਨਗਰ ਵੇਖਿਆ, ਫਿਰ ਤੈਨੂੰ ਦੱਸਣੇ ਆ। ਥਾਲੀ ਤੇਲ ਦੀ ਚੁੱਕ ਕੇ ਤੁਰ ਪਿਆ, ਤੁਰਿਆ ਗਿਆ ਬਾਜ਼ਾਰਾਂ ਗਲੀਆਂ ਵਿੱਚ,
ਸਾਰਾ ਨਗਰ ਫਿਰ ਕੇ ਆ ਗਿਆ। ਦੋ ਬੰਦੇ ਤਲਵਾਰਾਂ ਨੰਗੀਆਂ ਲੈ ਕੇ ਮਗਰ ਤੁਰੇ ਆ ਰਹੇ। ਉਹਦਾ ਧਿਆਨ ਇੱਕ ਤਾਂ ਥਾਲੀ ਵਿੱਚ ਹੈ ਤੇ ਇੱਕ ਥੱਲੇ ਰਾਹ ਦੇ ਠੇਡਿਆਂ ਤੇ ਰੋੜਿਆਂ ਵੱਲ ਕਿ ਕਿਧਰੇ ਪੈਰ ਥਿੜਕ ਨਾ ਜਾਵੇ, ਤੇਲ ਡੁੱਲ ਨਾ, ਜੇ ਤੇਲ ਡੁੱਲ ਗਿਆ ਤੇ ਲਾ ਦੇਣਗੇ ਸਿਰ। ਸਾਰਾ ਨਗਰ ਫੇਰ ਕੇ ਲੈ ਆਂਦਾ, ਲਿਆ ਕੇ ਥਾਲੀ ਰੱਖ ਦਿੱਤੀ, ਬੜਾ ਖੁਸ਼ ਹੈ। ਕਹਿਣ ਲੱਗਾ, ਮਹਾਰਾਜ ਵੇਖ ਲੋ, ਇੱਕ ਕਤਰਾ ਨਹੀਂ ਗਿਰਿਆ ਕਿਧਰੇ। ਮਹਾਰਾਜ ਜਨਕ ਕਹਿਣ ਲੱਗੇ, ਚੰਗਾ ਕੀਤਾ, ਤੇਲ ਨਹੀਂ ਡਿੱਗਣ ਦਿੱਤਾ, ਹੁਣ ਤੂੰ ਇਹ ਦੱਸ ਨਗਰ ਦਾ ਕੀ ਵੇਖਿਆ। ਸਿਰ ਨੀਵਾਂ ਕਰਕੇ ਕਹਿਣ ਲੱਗਾ, ਮਹਾਰਾਜ ਨਗਰ ਕੀ ਵੇਖਣਾ ਸੀ, ਤੇਲ ਦਾ ਧਿਆਨ ਰਿਹਾ ਜਾਂ ਰਾਹ ਦੇ ਰੋੜਿਆਂ ਵੱਟਿਆਂ ਤੇ ਖੱਡਿਆਂ ਦਾ ਧਿਆਨ ਰਿਹਾ? ਤੇਲ ਤੇ ਰਾਹ ਦੇ ਧਿਆਨ ਵਿੱਚ ਨਗਰ ਨਹੀਂ ਵੇਖਿਆ ਗਿਆ, ਫਿਰ ਕਦੇ ਵੇਖ ਲਵਾਂਗੇ? ਮਹਾਰਾਜ ਜਨਕ ਕਹਿਣ ਲੱਗੇ, ਸਾਰਾ ਨਗਰ ਫਿਰ ਆਇਆ, ਧਿਆਨ ਤੇਰਾ ਤੇਲ ਵਿੱਚ ਰਿਹਾ ਤੇ ਰਾਹ ਵਿੱਚ ਰਿਹਾ, ਬਸ ਇੰਨੀ ਗੱਲ ਪੱਲੇ ਬੰਨ ਲੈ, ਮੇਰਾ ਉਪਦੇਸ਼ ਇੰਨਾ ਹੀ ਹੈ। ਮਹਾਰਾਜ ਕੀ? ਮਹਾਰਾਜ ਜਨਕ ਕਹਿਣ ਲੱਗੇ, ਬਸ ਤੇਰੇ ਹਿਰਦੇ ਦੀ ਥਾਲੀ ਵਿੱਚ ਪ੍ਰਭੂ ਸਿਮਰਨ ਦਾ ਤੇਲ ਹੈ, ਉਹਨੂੰ ਨਹੀਂ ਡਿੱਗਣ ਦੇਣਾ, ਧਿਆਨ ਮੇਰੇ ਦੱਸੇ ਰਾਹ ਤੇ ਰੱਖਣਾ। ਜੋ ਭਗਤੀ ਦਾ ਮਾਰਗ ਮੈਂ ਤੈਨੂੰ ਦੱਸਣ ਲੱਗਾ, ਧਿਆਨ ਉਹਦੇ ਵਿੱਚ ਰੱਖੇ, ਉਹਦੇ ਚ ਡਿੱਗਣਾ ਨੀ, ਡੋਲਣਾ ਨੀ, ਪੈਰ ਨਾ ਥਿੜਕੇ, ਤੇ ਪ੍ਰਭੂ ਸਿਮਰਨ ਹਿਰਦੇ ਵਿੱਚੋਂ ਇੱਕ ਪਲ ਵਾਸਤੇ ਵੀ ਇੱਧਰ ਉੱਧਰ ਨਾ ਹੋ। ਜਿਨ੍ਹਾਂ ਨੂੰ ਜੀਵਨ ਦੀ ਬੜੀ ਸਾਰ ਹੈ, ਜਿਨ੍ਹਾਂ ਨੂੰ ਜੀਵਨ ਦੇ ਸਵਾਸਾਂ ਦਾ ਮੁੱਲ ਪਤਾ ਹੈ, ਉਹ ਕਬੀਰ ਕਹਿੰਦੇ ਨੇ ਨਾ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੇ ਰਾਮ ਸੁਨੇਹੀ। ਬੜਾ ਕਿਸੇ ਨੇ ਪੁੱਛਿਆ ਸੀ, ਕਬੀਰ ਜੀ ਰਾਮ ਕਦੋਂ ਚੇਤੇ ਕਰਦੇ ਹੋ, ਤੁਸੀਂ ਤਾਂ ਕੱਪੜਾ ਬੁਣੀ ਜਾਂਦੇ, ਰਾਮ ਨੂੰ ਕਦੋਂ ਚੇਤੇ ਕਰਦੇ ਹੋ? ਉਹ ਕਹਿੰਦੇ ਨੇ, ਚੇਤੇ ਕਰਨ ਦੀ ਗੱਲ ਨਹੀਂ, ਇੱਥੇ ਤਾਂ ਭੁੱਲਣ ਦਾ ਮਸਲਾ ਬਣਿਆ। ਕਾਹਦਾ? ਕਹਿੰਦਾ, ਜਿਸ ਵੇਲੇ ਮੈਂ ਬੇੜੀ ਚ ਨਲਕੀ ਪਾਉਣਾ ਤੇ ਧਾਗਾ ਚੜਾਉਣ ਲੱਗਣਾ, ਉਸ ਵੇਲੇ ਸੁਰਾਖ ਦੇ ਅੱਗੇ ਧਾਗਾ ਰੱਖ ਕੇ ਸਿਲੰਦਰ ਨੂੰ ਖਿੱਚਣਾ, ਮੇਰਾ ਰਾਮ ਕਹਿਣਾ ਰੁਕ ਜਾਂਦਾ। ਹਰ ਇੱਕ ਨਲਕੀ ਬਦਲਣ ਵੇਲੇ ਮੇਰੇ ਕੋਲੋਂ ਰਾਮ ਕਹਿਣਾ, ਇੱਕ ਵਾਰੀ ਇੱਕ ਸਵਾਸ ਮੇਰਾ ਰਾਮ ਕਹਿਣ ਤੋਂ ਮਿਰਥਾ ਚਲਾ ਜਾਂਦਾ। ਇਹ ਜਿਉਂਦੇ ਲੋਕ, ਇਹ ਬੈਠੇ ਨੇ, ਕੱਪੜਾ ਬੁਣ ਰਹੇ ਨੇ, ਲੇਕਿਨ ਪਸਾਰਾ ਕੱਪੜੇ ਵਿੱਚ ਨਹੀਂ, ਮਨ ਦਾ ਪਸਾਰਾ ਕੱਪੜੇ ਚ ਨਹੀਂ, ਮਨ ਦਾ ਧਿਆਨ ਸਾਰਾ ਪ੍ਰਭੂ ਸਿਮਰਨ ਚ ਲੱਗਾ। ਮਹਾਰਾਜ ਜਨਕ ਰਾਜ ਕਰ ਰਹੇ ਨੇ, ਲੇਕਿਨ ਧਿਆਨ ਪ੍ਰਭੂ ਵਿੱਚ ਹੈ। ਸੁਖਦੇਵ ਨੂੰ ਕਹਿੰਦੇ ਨੇ, ਜਿਵੇਂ ਥਾਲੀ ਵਿੱਚ ਧਿਆਨ ਰਿਹਾ, ਰਸਤੇ ਵਿੱਚ ਧਿਆਨ ਰਿਹਾ, ਇਸੇ ਤਰ੍ਹਾਂ ਹਿਰਦੇ ਘਰ ਵਿੱਚ ਬਿਠਾ ਕੇ ਪ੍ਰਭੂ ਦੀ ਯਾਦ ਧਿਆਨ ਉੱਥੇ ਰੱਖਣਾ। ਰਹਿਣਾ ਸੰਸਾਰ ਚ, ਫਿਰਨਾ ਸੰਸਾਰ ਵਿੱਚ ਹੈ, ਧਿਆਨ ਪ੍ਰਭੂ ਸਿਮਰਨ ਚ ਰੱਖਣਾ। ਬਸ ਇੰਨੀ ਕੁ ਜੁਗਤ ਆ ਜਾਵੇ, ਫਿਰ ਇਸ ਸੰਸਾਰ ਦੀ ਚਰਾਗਾਹ ਵਿੱਚ ਆਏ ਹਾਂ, ਇਸ ਧਰਮਸਾਲ ਵਿੱਚ ਧਰਮ ਕਮਾਉਂਦੇ ਤੁਰ ਚੱਲਾਂਗੇ। ਪਸਰਨਾ ਨਹੀਂ ਇੱਥੇ, ਉਲਝਣਾ ਨਹੀਂ ਇੱਥੇ, ਬਲਕਿ ਮਹਾਰਸ਼ੀ ਪਾਸ਼ਾ ਤਾਂ ਐਸਾ ਵੀ ਕਹਿੰਦੇ ਨੇ ਕਿ ਇਸ ਸਾਰੀ ਖੇਡ ਨੂੰ ਕੱਚੀ ਕਰਕੇ ਜਾਣੀ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਵੇਖੀ ਇਹ ਸੰਸਾਰ ਦੀ ਖੇਡ ਨੂੰ ਕਿਤੇ ਸੱਚੀ ਜਾਣ ਕੇ ਤੇ ਸੱਚੇ ਵਾਹਿਗੁਰੂ ਤੋਂ ਟੁੱਟਿਆ ਨਾ ਰਹਿ ਜਾਈ। ਸਾਹਿਬ ਕਹਿੰਦੇ ਨੇ, ਜਗ ਰਚਨਾ

ਇੱਕ ਤਾਂ ਕਹਿੰਦੇ ਜਿਵੇਂ ਰੇਤ ਦਾ ਘਰ ਹੁੰਦਾ ਨਾ ਇਸ ਤਰ੍ਹਾਂ ਦੀ ਅੱਖੇ, ਇੱਕ ਕਹਿੰਦੇ ਨੇ ਸੁਪਨੇ ਵਰਗੀ ਵੀ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੰਸਾਰ ਦਾ ਜੀਣਾ ਕੀ ਹੈ ਸੁਪਨੇ ਵਾਂਗੂ ਸਮਝ। ਤੇ ਗਲਤੀ ਇਹ ਨਾ ਕਰੀ ਜਿਵੇਂ ਲੋਕ ਕਰ ਰਹੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਆਰ ਜਾ ਗਈ ਵਿਹਾਏ ਤੰਦੇ ਤਹਾਇਆ, ਪੂਰਨ ਬਹਿ ਨਾ ਕਾਮ ਹੋਇਆ ਮਾਇਆ। ਤਾਂ ਗਲਤ ਹੋ ਗਿਆ ਕੰਮ, ਸੁਪਨੇ ਨਾਲ ਚਿੱਤ ਨਹੀਂ ਲਾਉਣਾ, ਇਹਨੂੰ ਸੁਪਨਾ ਜਾਣ ਕੇ ਵਿੱਚੋਂ ਲੰਘ ਜਾਣਾ ਹੈ, ਜਾਗਣਾ ਹੈ ਪ੍ਰਭੂ ਵਾਲੇ ਪਾਸੇ। ਤੇ ਜਿਹੜੇ ਗਲਤੀ ਨਾਲ ਸੁਪਨੇ ਨਾਲ ਜੁੜ ਗਏ ਨੇ, ਮਹਾਰਾਜ ਕਹਿੰਦੇ ਭਗਤ ਕਬੀਰ ਜੀ ਦੀ ਬਾਣੀ

ਮਤ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਸੀ, ਉਹ ਮਤ ਪਸਾਰਿਆਂ ਨੇ ਮਾਰ ਲਈ। ਨਹੀਂ, ਇੱਥੇ ਤਾਂ ਆਉਣਾ ਤੇ ਜਾਣਾ ਹੈ, ਇੱਥੇ ਤਾਂ ਧਰਮ ਕਮਾਉਣਾ ਹੈ ਤੇ ਧਰਮਸ਼ਾਲਾ ਜਾਣ ਕੇ ਟਿਕਣਾ ਤੇ ਤੁਰ ਜਾਣਾ। ਮਨ ਇੱਥੇ ਨਹੀਂ ਲਾਉਣਾ, ਮਨ ਉਹਦੇ ਨਾਲ ਲਾਉਣਾ ਜਿਸ ਨੇ ਭੇਜਿਆ ਤੇ ਬੁਲਾਉਣਾ। ਮਹਾਰਾਜ ਕਹਿੰਦੇ ਨੇ, ਕੋਇਲ ਆਇਆ ਕੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਗੁਰੂ ਕੀ ਸੇਵਾ ਪਿਆਰ ਨਾਲ ਕੱਲ ਪ੍ਰਭੂ ਨੂੰ ਯਾਦ ਕਰ ਉਹਦੇ ਗੁਣ ਗਾ, ਕਿਆ ਥੋੜੀ ਬਾਤ ਗੁਮਾਨ, ਜੈਸੇ ਰਹਿਣ ਪਰਾਹੋ ਨੇ ਉਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਬਿਰਸਤ ਸੇ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੋ ਪ੍ਰਭ ਲੋੜ, ਸਰ ਪਰ ਉਠੀ ਚਲਣਾ ਛੱਡ ਜਾਸੀ ਲੱਖ ਕਰੋੜ, ਲੱਖ ਚੌਰਾਸੀ ਭਰਮਤਿਆਂ ਸੋ ਦਿਨ, ਲੱਖ ਚੌਰਾਸੀ ਭਰਮਤਿਆਂ ਦੁਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ ਜਿਹਦੀ ਲੋੜ ਹੈ ਤੈਨੂੰ, ਇੱਥੇ ਵੀ ਤੇ ਦਰਗਾਹ ਵਿਚ ਵੀ ਜਿਸਨੇ ਤੇਰਾ ਮੁੱਖ ਉਜਲਾ ਕਰਨਾ ਹੈ।

0: ਤੁਸੀਂ ਕਿਹੜੀਆਂ ਸੋਚਣ ਪੈ ਰਹੇ ਹੋ? ਅੰਤ ਕਾਲ ਕਿਹਨੇ ਦੇਖਿਆ?
1: ਅੱਜ ਦੀ ਗੱਲ ਕਰੋ, ਅੱਜ ਦੀ ਜਾਨਾ ਕਲੀ ਤੇ ਲੈ ਕੇ ਜਾਂਦੇ ਆ, ਔਰ ਜਿਹੜਾ ਮਾਲ ਲੁੱਟ ਕੇ ਲਿਆਉਂਦੇ ਆ ਉਹ ਸਾਡੀ ਕਮਾਈ ਹੈ।
0: ਗੱਲ ਕਰ ਰਹੇ ਹੋ?
1: ਓਏ ਸ਼ੇਰਾ, ਠੀਕ ਹੀ ਕਹਿ ਰਿਹਾ।

ਇਹੋ ਜਿਹਾ ਕਿਸੇ ਸ਼ਹਿਰ ਚ ਵਸਦੇ ਨੇ, ਇਹੋ ਜਿਹਾ ਹੀ ਕੋਈ ਉਹਨਾਂ ਦਾ ਘਰ ਹੁੰਦਾ। ਸੂਖ ਮਹਿਲ ਜਾ ਕੇ ਊਚ ਦੁਆਰੇ ਬੜੇ ਸੁਖੀ ਹੁੰਦੇ ਨੇ। ਪਰ ਗੱਲ ਬੜੀ ਅਜੀਬ ਲੱਗਦੀ, ਸੁੱਖਾਂ ਨਾਲ ਭਰੇ ਉਹਨਾਂ ਦੇ ਮਹਿਲ ਨੇ, ਜਿਨ੍ਹਾਂ ਮਹਿਲਾਂ ਦੇ ਵੱਡੇ ਵੱਡੇ ਉੱਚੇ ਉੱਚੇ ਦਰਵਾਜ਼ੇ ਨੇ। ਸੂਖ ਮਹਿਲ ਜਾ ਕੇ ਊਚ ਦੁਆਰ, ਤਾਂ ਮੈਂ ਵਾਸੈ ਭਗਤ ਪਿਆਰੇ, ਭਗਤ ਉੱਥੇ ਰਹਿੰਦੇ। ਬੜੀ ਅਜੀਬ ਗੱਲ ਹੈ, ਰਵਿਦਾਸ ਤਾਂ ਉੱਥੇ ਰਹਿੰਦਾ ਹੈ ਜਿੱਥੇ ਵਿੱਚੇ ਰਹਿੰਦਾ ਵੀ ਏ ਤੇ ਵਿੱਚੇ ਚਮੜਾ ਵੀ ਕੱਟਦਾ। ਨਾਮਦੇਵ ਉੱਥੇ ਰਹਿੰਦਾ ਜਿਹਦੇ ਬਾਰੇ ਗੁਆਂਢਣ ਕਹਿੰਦੀ ਏ, ਪਾੜ ਪੜੋਸਣ ਪੁੱਛ ਲੇ ਨਾਮਾ ਕਾ ਪੈ ਛਾਣ ਛਵਾਈ ਹੋ। ਇਹ ਛਣ ਕਿੱਥੋਂ ਬਣਵਾਈ? ਛਣ ਦਾ ਮਤਲਬ ਛਣ ਨਹੀਂ ਹੁੰਦਾ, ਮਹਿਲ ਤਾਂ ਹੋ ਨਹੀਂ ਸਕਦਾ। ਕਬੀਰ ਦੀ ਵੀ ਟੱਪਰੀ ਸਾੜ ਦਿੱਤੀ ਗਈ ਸੀ, ਜੇ ਕੋਈ ਮਹਿਲ ਹੁੰਦਾ ਤੇ ਕਾਹਨੂੰ ਇਸ ਤਰ੍ਹਾਂ ਸੜ ਜਾਂਦਾ। ਬਹੁਤੇ ਭਗਤ ਟੱਪਰੀਆਂ ਵਿੱਚ ਰਹੇ ਨੇ, ਛੰਨਾ ਵਿੱਚ ਰਹੇ ਨੇ, ਤੇ ਮਹਾਰਾਜ ਕਹਿੰਦੇ ਨੇ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ। ਕਿਉਂਕਿ ਗੱਲ ਇਨ੍ਹਾਂ ਮਹਿਲਾਂ ਤੇ ਛੱਪਰਾਂ ਦੀ ਨਹੀਂ, ਗੱਲ ਮਾਨਸਿਕ ਅਵਸਥਾ ਦੀ। ਕਈ ਵਾਰੀ ਮਹਿਲ ਚ ਪਿਆ ਬੰਦਾ ਵੀ ਅੱਤ ਕੰਗਾਲਾਂ ਨਾਲੋਂ ਦੁਖੀ ਹੁੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਹੈ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਬਲਕਿ ਤਾਂ ਛਪਰੀ ਦੀ ਗੱਲ ਹੈ, ਇੱਕ ਹੋਰ ਵੀ ਗੱਲ ਹੈ। ਸੇ ਅਸਥਲ ਸੋਏਨ ਚੌਬਾਰੇ, ਉਹ ਰੜੇ ਜਿਹੜੇ ਨੇ ਸੋਨੇ ਦੇ ਚੁਬਾਰਿਆਂ ਨਾਲੋਂ ਸੋਹਣੇ ਹੁੰਦੇ ਨੇ, ਜਿੱਥੇ ਭਗਤ ਵਸਦੇ ਨੇ। ਭਗਤਾਂ ਦੇ ਆਤਮਕ ਨਿਵਾਸ ਦੀ ਗੱਲ ਕੀਤੀ, ਆਤਮਕ ਤੌਰ ਤੇ ਮਾਨਸਿਕ ਤੌਰ ਤੇ ਭਗਤਾਂ ਦੀ ਕੀ ਅਵਸਥਾ ਹੁੰਦੀ? ਬਹੁਤ ਉੱਚੀ ਅਵਸਥਾ ਚ ਵਿਚਰਦੇ ਭਗਤ ਰਵਿਦਾਸ, ਕਿਉਂਕਿ ਉੱਥੇ ਰਹਿੰਦੇ ਨੇ, ਮਾਨਸਿਕ ਤੌਰ ਤੇ ਰਹਿੰਦੇ ਨੇ। ਇਸ ਕਰਕੇ ਉਨ੍ਹਾਂ ਨੇ ਉਸ ਨਗਰ ਦਾ, ਉਸ ਅਵਸਥਾ ਦਾ ਜ਼ਿਕਰ ਵੀ ਕੀਤਾ। ਕਹਿੰਦੇ ਨੇ ਬੇਗਮ ਪੁਰਾ ਸ਼ਹਿਰ ਕੋ ਨਾ, ਉੱਥੇ ਗਮ ਕੋਈ ਨਹੀਂ। ਦੁੱਖ ਅੰਦੋਹ ਨਹੀਂ ਤੇ ਠਾਉ, ਉੱਥੇ ਦੁੱਖ ਵੀ ਕੋਈ ਨਹੀਂ, ਦੁੱਖ ਜਾਪਦਾ ਹੀ ਨਹੀਂ, ਅਫਸੋਸ ਕੋਈ ਨਹੀਂ। ਅੰਦੋਹ ਅਫਸੋਸ ਨੂੰ ਕਹਿੰਦੇ, ਨਾ ਤਸ਼ਵੀਸ਼ ਕੋਈ ਚਿੰਤਾ ਨਹੀਂ, ਖਿਰਾਜ ਕਿਸ ਦਾ ਦੇਣਾ ਨਹੀਂ, ਨਾ ਮਾਲ ਨਾ ਕੋਈ ਸਾਹਮਣ ਸੰਭਾਣ ਦਾ ਫਿਕਰ ਹੈ, ਖੌਫ ਨਾ ਖਤਾ ਨਾ ਕਿਸ ਦਾ ਡਰ ਹੈ, ਨਾ ਕੋਈ ਗੁਨਾਹਗਾਰੀ ਵਾਲੀ ਗੱਲ ਹੈ। ਖੌਫ ਨਾ ਖਤਾ ਨਾ ਤਰਸ ਜ਼ਵਾਲ, ਨਾ ਕੋਈ ਤਰਸਯੋਗ ਹਾਲਤ ਹੈ ਤੇ ਨਾ ਹੀ ਢਹਿੰਦੀ ਕਲਾ ਹੈ। ਜ਼ਵਾਲ ਕਹਿੰਦੇ ਨੇ ਥੱਲੇ ਨੂੰ ਆਉਣਾ, ਘਾਟੇ ਵੱਲ ਜਾਣਾ, ਤਨਜ਼ਲੀ ਵੱਲ ਜਾਣਾ, ਡਿਗਰੇਡ ਹੋਣਾ। ਕਹਿੰਦੇ ਨੇ ਇਹੋ ਜਿਹੀ ਵੀ ਕੋਈ ਗੱਲ ਨੀ, ਥੱਲੇ ਆਉਣ ਵਾਲੀ ਵੀ ਕੋਈ ਗੱਲ ਨੀ, ਢਹਿੰਦੀ ਕਲਾ ਵਾਲੀ ਵੀ ਕੋਈ ਗੱਲ ਨੀ। ਆਪ ਮੋਹੇ ਖੂਬ ਵਤਨ ਗਾਹ ਪਾਈ, ਮੈਨੂੰ ਐਸਾ ਸੋਹਣਾ ਰਹਿਣ ਵਾਲਾ ਥਾਂ ਮਿਲਿਆ। ਵਤਨ ਗਾਹ, ਵਤਨ ਕਹਿੰਦੇ ਨੇ ਰਹਿਣ ਦੇ ਦੇਸ਼ ਨੂੰ, ਗਾਹ ਕਹਿੰਦੇ ਨੇ ਟਿਕਾਣੇ ਨੂੰ, ਥਾਂ ਨੂੰ। ਅਬ ਮੋਹੇ ਖੂਬ ਵਤਨ ਗਾਹ ਪਾਈ, ਊਹਾਂ ਖੈਰ ਸਦਾ ਮੇਰੇ ਭਾਈ ਮੇਰੇ ਭਰਾਵਾ ਮੇਰੇ ਮਿੱਤਰਾ, ਉੱਥੇ ਸਦਾ ਹੀ ਆਨੰਦ ਬਣਿਆ। ਕਾਇਮ ਦਾਇਮ ਸਦਾ ਪਾਤਸ਼ਾਹੀ, ਲੋਕਾਂ ਦੀਆਂ ਬਾਦਸ਼ਾਹੀਆਂ ਚਾਰ ਦਿਨਾਂ ਵਿੱਚ ਇਹ ਭੂਪਤ ਸਭ ਦਿਵਸ ਚਾਰ ਕੇ ਚਾਰ ਦਿਨਾਂ ਚ ਅਗਾਂਹ ਪਿਛਾਂ ਹੋ ਜਾਂਦੀਆਂ ਨੇ। ਸਾਡੀ ਪਾਤਸ਼ਾਹੀ ਸਦਾ ਵਾਸਤੇ ਕਾਇਮ ਹੈ। ਦੋਮ ਨਾ ਸੇਮ ਏਕ ਸੋ ਆਹੀ, ਉੱਥੇ ਅਵਲ ਦੋਮ ਸੋਮ ਆਦਿਕ ਬੰਦਿਆਂ ਦੇ ਵੱਖਰੇ ਵੱਖਰੇ ਦਰਜੇ ਕੋਈ ਨੀ। ਉਸ ਅਵਸਥਾ ਚ ਜਿਹੜੇ ਪਹੁੰਚ ਗਏ ਨੇ ਸਾਰੇ ਇਕਸਾਰ ਜੀਵਨ ਜਿਉਂਦੇ, ਇਕ ਰਸ ਜੀਵਨ ਜਿਉਂਦੇ, ਦੁਬਿਧਾ ਵਿਚ ਨਹੀਂ ਹਨ, ਉੱਚੇ ਨੀਵੇਂ ਦਾ ਕੋਈ ਭੇਤ ਨਹੀਂ ਹੈ। ਆਬਾਦਾਨ ਸਦਾ ਮਸ਼ਹੂਰ, ਉਥੋਂ ਦੇ ਵਸਣ ਵਾਲੇ ਸਦਾ ਮਸਤੀਆਂ ਲੈਂਦੇ ਨੇ। ਮਸ਼ਹੂਰ ਹੁੰਦਾ ਸ਼ਹਿਰ ਵਿਚ, ਮਸਤੀ ਵਿਚ ਆਇਆ ਬੰਦ। ਆਬਾਦ ਉਥੋਂ ਦੇ ਰਹਿਣ ਵਾਲੇ ਸਦਾ ਮਸਤੀਆਂ ਚ ਰਹਿੰਦੇ। ਊਹਾਂ ਗਣੀ ਬਸੈ ਮਾਮੂਰ, ਉਸ ਅਵਸਥਾ ਚ ਵਸਣ ਵਾਲੇ ਭਗਤ ਰਵਿਦਾਸ ਜੀ ਕਹਿੰਦੇ ਨੇ ਬੜੇ ਰੱਜੇ ਹੋਏ ਲੋਕ ਨੇ। ਗਣੀ ਕਹਿੰਦੇ ਨੇ ਰੱਜੇ ਹੋਏ, ਵੱਡੇ ਬੰਦੇ ਨੇ, ਪੱਕੇ ਹੋ ਕੇ ਟਿਕਦੇ ਨੇ। ਊਹਾਂ ਗਣੀ ਬਸੈ ਮਾਮੂਰ, ਫਿਰ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਜਿਵੇਂ ਦਿਲ ਕਰਦਾ ਵਿਚਰਦੇ। ਮਹਿਰਮ ਮਹਿਲ ਸੱਚੇ ਵਾਹਿਗੁਰੂ ਅਕਾਲ ਪੁਰਖ ਮਿਹਰਾਮਤਾ ਕਰਨ ਵਾਲੇ ਦਾ, ਮਿਹਰਬਾਨ ਸਾਹਿਬ ਦਾ ਮਹਿਲ ਹੈ, ਕੌਣ ਰੋਕ ਸਕਦਾ ਉੱਥੇ, ਨਾ ਕੋ ਅਟਕਾਵੇ। ਕਹਿ ਰਵਿਦਾਸ ਖਲਾਸ ਚਮਾਰਾ, ਕਹਿੰਦੇ ਨੇ ਮੈਂ ਹੁਣ ਆਜ਼ਾਦ ਹੋ ਗਿਆ, ਚਮਾਰ ਹੁਣ ਆਜ਼ਾਦ ਹੋ ਗਿਆ, ਖਲਾਸ ਹੋ ਗਿਆ, ਕਿਸੇ ਦੀ ਪਾਬੰਦੀ ਵਿਚ ਨਹੀਂ, ਕਿਸੇ ਦੀ ਗੁਲਾਮੀ ਵਿਚ ਨਹੀਂ। ਜੋ ਹਮਸ਼ਹਿਰੀ ਜਿਹੜਾ ਇਸ ਸ਼ਹਿਰ ਚ ਰਹਿਣ ਵਾਲਾ ਹੋ, ਇਸ ਸ਼ਹਿਰ ਚ ਵਸਣ ਵਾਲਾ ਹੋ, ਹਮਸ਼ਹਿਰੀ ਭਾਵ ਮੇਰੇ ਸ਼ਹਿਰ ਚ ਰਹਿਣ ਵਾਲਾ ਹੋ, ਸੋ ਮੀਤ ਹਮਾਰਾ, ਜਿਹੜੇ ਇਹੋ ਜਿਹੀ ਅਵਸਥਾ ਚ ਪਹੁੰਚੇ ਹੋਏ ਨੇ, ਮੇਰੀ ਤਾਂ ਉਹਨਾਂ ਨਾਲ ਬਣੀ। ਤੇ ਜਿਹੜੇ ਇਸ ਅਵਸਥਾ ਚ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ ਗਮ ਨਾ ਹੋਵੇ,
दुख ना हो, अंदोह ना हो, चिंता ना हो, माल कठा करके सामण की फिक्र ना हो, किस दा देना ना हो, वह लोग बड़े सोहने होंगे। ध्यान देना साहब कहते, सेई सुंदर सोहने साध संग जिन बहने, जिन्हां नूं गुरु की संगत च बहना आ गया उन्हां नाल सोहना और कोई नहीं हो सकता। कई बार ऐसा तुसा वेखिया अपने आले दुआले, छोटा जिहा बच्चा है, मां चुम चुम के कमली हो जाती, कहिंदी मेरा लाल, मेरा सोहना, मेरा चन्न। एक दिन ऐसा होंदा है मुंडा जवान हो जाता, मुंडा होर भी सोहना हो गया, सोहना जवान उठिया, चमड़ी ओवे अगे नाल सोहनी चिट्टी है, नक्श भी निखर आए ने, वस्त्र भी सोहने पाए ने। छोटे होंदे तां थोड़ा बहुत गंदा भी हो जाता सी, हुण मैल भी नेड़े नहीं लगण देंदा, लेकिन एक दिन होंदा है मां कहिंदी है निज होने आए नाल तां ना जमदो साडे घर। क्यों कहिंदी है ऐसा? क्योंकि उस मुंडे की करतूत विगड़ गई, हुण उह सोहना नहीं लगता, प्यार करन नूं जी नहीं करता, सुपन पूरा है, बाहरों सुपन पूरा है, मगर मां नूं चंगा इस करके नहीं लगता क्योंकि उहदे अंदर दा सुपन गवाच गया। बचपन च अंदर भी सुपन कायम सी, वड्डे हुंदिआं खराबियां करके अंदरों कोझा हो गई। और ध्यान देना, बंदा वेखण नूं किड्डा सोहना ते किड्डे सोहणे वस्त्र पाए हो, जे उहदीआं अखां च काम है ना, ते अणजाण बच्ची कहिंदी है मां इस बंदे दी अख ठीक नहीं, इह वेखदा होर तरह। जे किसे दी बंदे दीआं अखां विच लोभ होवे ना, ते बंदा चीजा अगां पिछा रख लैंदा, कहिंदा कि ते इस बंदे दी अख दा भरोसा कोई नहीं, कुछ चुक ना जा, क्योंकि लोभी अख वाला बंदा इहदी अख विच लालच टपकदा है। ते तुहाडे आले दुआले जिन्ने बंदे हिक फला के छाती तान के हंकार नाल तुरदे ने, या किसे दी फतेह दा उत्तर नहीं देंदे, तुहानू कोई चंगा लगा अजे तक? जेड़ा बंदा फतेह बुलाउंदा ही ना होवे, फतेह दा उत्तर ना देंदा होवे, हंकारिया होया, उह बंदा तुहानू कदे चंगा नहीं लग सकदा। काम क्रोध लोभ मोह हंकार च ग्रसिया बंदा तां अपने आप नूं चंगा नहीं लगता, किसे नूं की चंगा लगेगा, निरंकार नूं की चंगा लगेगा, गुरु नानक नूं कौन चंगा लगता है? साहब कहिंदे ने, आपां सारी वार च रोज पढ़दे, भगत तेरा मन भावदे, मेरे वाहिगुरू जी तेरे भगत जेड़े ने तेरे मन नूं भी चंगे लगदे, क्यों चंगे लगदे ने? दर सोहण कीरत गावदे, ओ तेरे दर ते बैठ के तेरा जस गाउंदे ने ते सोहणे हो जांदे। तूं बहुत सोहणा है, अत प्रीतम मन मोहना घट सोहना, तेरा दरबार भी बहुत सोहना है, ते जेड़े तेरे दरबार नाल जुड़ गए ओ किवें ना सोहने होणगे। कहिंदे ने लोग, फिजियोलॉजिस्ट कहिंदे ने, मिट्टी दा भी असर हुंदा है। तुसी देखना, कई बारी तुसा देखिया होवेगा, कुछ जानवर ऐसे हुंदे ने जेड़े रुखां ते पक्के ही रहिंदे ने, जिहो जिहा रुख ते रहिंदे होण ओहो जिहा उहनां दे खंभ हो जांदे ने, ओहो जिहा रंग हो जांदा। कलर दे सप दा रंग हो रहा है, घाव च रहण वाले सप दा रंग हरा है, काली मिट्टी च रहण वाले नागा दे रंग सुरमई ते काले ने, क्यों? मिट्टी भी अपना रंग चढ़ाउंदी, घा भी अपना रंग चढ़ाउंदा। बर्फा दे इलाकियां च रहण वाले बंदे चिट्टे ने, इक्वेटर दे नेड़े रहण वाले लोग जेड़े ने ओह काले काले, क्योंकि काली मिट्टी दे च रहिंदे। की कारण है? मिट्टी भी अपना रंग चढ़ाउंदी है, ते बंदा संगत च बह जाए संगत दा रंग ना चढ़ेगा, गुरु की हजूरी च बैठ जाए गुरु का रंग ना चढ़ेगा, जिसने गुरु नानक नाल जुड़ के बैठेगा गुरु नानक का रंग चढ़ेगा, गरीबी आवेगी, निम्रता आवेगी, हंकार मिट जाएगा। जिथे काम रहिंदा सी उथे राम रहेगा, जिथे क्रोध रहिंदा सी क्रोध निकल जाएगा, उथे बोध आ जाएगा, सोझी आ जाएगी, जिथे लभ वसदा सी लोभ वसदा सी उथे रब वसेगा, जिथे मोह वसदा सी उथे मोहन वसेगा, जिथे हंकार रहिंदा सी उथे निरंकार वसेगा, ते बंदा बदल ना जाएगा, बंदा होर दा होर हो जाएगा। तुसा वेखिया कई महापुरुष जेड़े भगती ते सिमरन वाले ने, शकलों कोई बहुते सोहने ने, लेकिन आखीदा बाबा जी दे दर्शन करने, क्यों? की दर्शना च की पिया है? काला रंग है, मुंह ते माता दे भी दाग ने, मोटी सारी ऐनक लगी हुई है, बाबे दा वेखण वाला की है? उस बाबे दा जीवन वेखण वाला, ओदे दर्शन करके चित प्रसन्न हुंदा है, क्योंकि ओ बंदा रविदास दी नगरी दे वसण वाला है, जिथे बेगम पुरा है, सुख महल जाके ऊंच दुआरे, बंदा बदल जांदा है। उस अवस्था च जाके मनुख बाहरों भावे कुछ नजर आवे, अंदरों इन्ना पवित्र ते स्वच्छ हो जांदा है, गुरु नानक नूं चंगा लगदा है, प्रभु नूं चंगा लगदा है, संसार नूं चंगा लगदा है, अपने आपे नूं चंगा लगदा है। धन गुरु अर्जन साहिब सच्चे पातशाह संगत सहित बैठे सन, कुछ प्यारियां प्यारियां विचारां दे नाल सिमरन अभ्यास दा समा सी, सारे जुड़ के नेत्र बंद करके चौंकड़े मार के बैठे, साहब आप भी जुड़ के बैठे, अचानक थोड़ी जी खलबली हो गई,
باہر شور مچیا ہے. صاحبہ نے نیتر کھولے, کیوں بھائی یہ باہر رولا کدا ہے, شور کدا ہے؟ کسی پریمی نے کیا کہنے لگا, مہاراج باہر ایک بندہ آیا, وہ کہندا ہے بھی اپنے اس ستھان تے کوئی چور آوڑے. صاحب مسکرا پئے, کہنے لگے انہوں نے ویکھیا ہے کہ جی ہاں کھرا آیا ہے, بندہ آیا ہے دوڑ کے اندر لنگ آیا, وہ کھرا دستا ہے کہ اس دروازے اندر اندر لنگے. صاحب کہن لگے جڑے چور دے پالو نے انہوں بلا لیا اندر, چور دے لبن والے نو کھوجیاں نو بلا لو اندر. وہ بندے جڑی وار لگی سی چور دے مگر وہ آ گئے. مہاراج دا ستکار کیتا, کہن لگے ستگرو جی ساڈا چور ایتھے اندر آیا, کھرا دستا ہے. صاحب کہن لگے بھائی جی تہاڈا چور ایتھے تے ویکھ لو, آ جاؤ. آ جڑے بندے بیٹھے نے سنگت سجی ہوئی این جڑ کے بیٹھے نے سارے. صاحب کہن لگے انہاں دے وچوں جڑا تہاڈا چور ہے بھائی دیکھ لو, ویکھیا کسے نے؟ ایک بندہ کہندا جی میں ماری جی چلک ویکھی سی, باقی تا کھرا ہی لپدے آئے. صاحب کہن لگے جی ویکھیا تے لب لو. وہ سارے دیکھن لگ گئے, وہ دیکھی جا رہے نے بندہ نہیں پیا لبدا. اگے پاسے آ گئے, اگلے پاسے سارے دے چہرے ول ویکھدے نے, بندہ اجے بھی نہیں دستا پیا. صاحب اپنے آسن تو اٹھ بیٹھے. وہ جڑا نواں گنتک سی, جڑا نواں بندہ آ کے بیٹھا سی نا, صاحب تا جان دے پچھان دے نے سب. صاحب نے وہ پیٹھ پیچھے آ کے وہ سر تے ہاتھ رکھ دیتا, کہن لگے آ بندہ تا نہیں تہاڈا. جس لے صاحب نے سر تے ہاتھ رکھیا, اس بندے دے اندر چرناہٹ چھڑی, وہ لوں لوں چرس بھر گیا. صاحب نے میرے سر تے ہاتھ رکھ دیتا. صاحب گرو ارجن صاحب سچے پاتشاہ دا ہاتھ میرے پاپی دے سیس تے, وہ نیترا چ پتا نہیں کی بھر گیا, نیتر بند نے, سارا شریر جڑا روم روم وہ رس نال بھرے, سواد نال بھرے. وہ اگاہ ہوئے کہ مہاراج اچیچا کہندے پے نے, آتا نہیں تہاڈا بندہ. وہ اگے ہوئے, انہوں نے ویکھیا, ویکھ کے سر مارتا, کہن لگے نہیں مہاراج اے تا نہیں, اے تا کوئی پرم ساد جاپدا, اے تا کوئی پرم سنت جاپدا, اے تا کوئی تہاڈا پیارا رب دے پیار والا ایڈا جڑیا بندہ. مہاراج اے چور تا ہو ہی نہیں سکدا, سانو ملیکھا لگدا. مہاراج اتھے جنے بیٹھے نے نہ چور کوئی جاپدا ہی نہیں. صاحب کہن لگے تہاڈا مال کی لے کے دوڑیا؟ کہ جی مال تا چھڈ گیا, مال تا چھڈ کے بجیا. صاحب کہن لگے پھر انج کرو, مال تہاڈے کول پہنچ گیا, چور ساڈے کول پہنچ گیا, بھاویں او کدھرے بھی ہے, مال تسی اپنا سامبھو, چور نو اسی سامبھ لاں کہ مہاراج جی حکم. صاحب نے حکم پا کے وہ تا پرسن چت مڑ گئے کہ مہاراج جو تسی کہندے ہو ٹھیک ہے. سکھا کیا مہاراج جی چور ایتھے ہی ہے تے آپا کچھ خیال کریے. صاحب کہن لگے خیال کرن دی لوڑ ہی نہیں, ایتھے جڑا آ گیا چور ہن چور نہیں رہ سکدا. دھیان دینا, جڑا گرو کی حضوری چ آ کے بھی نہ بدلے, گرو کی سنگت وچ آ کے بھی نہ بدلے, گرو کی سو پا کے بھی نہ تبدیل ہوئے. بابا رام کشتی اڈن شاہی گرمکھ پیارے سیوا پنتھی انہاں دے کول کوئی بندہ ملن آ گیا سی, آ کے بڑے پیار نال ملیا تے کہن لگا بابا جی ایک چھوٹی جی امانت رکھنی ہے. کہن لگے کی ہے؟ کہن لگا تھوڑا جہا گھیو دا ایک پیپا ہے, رکھ جاواں تہاڈے کول, اگلے پنڈ ہو کے کل مڑدا لے جاواں گا. کہن لگے اس طرح کر, میرے کول کاہدی لے آیا, اندر مہاراج دے کمرے چ رکھ جا. تن گرو گرنتھ صاحب والے کمرے چ, وڈے کمرے چ, اتھے ہال چ رکھ جا جتھے سنگت بیٹھدی, اتھے رکھ جا, کل آ کے لے جائی. گیا پیپا اتھے نکر چ رکھ کے چلا گیا. اگلے دن پھر آ گیا, آیا سیدھا متھا ٹیکیا, جا کے ویکھیا پیپا اتھے نہیں سی. آ گیا فتح بلائی, پیار نال ملیا بابا جی نو, کہن لگا بابا جی پیپا اتھے نہیں ملیا. کہن لگے کوئی گل نہیں, پنڈاری نے چک کے سامھ دیتا ہو. سٹور والے نو پوچھ بلا لیا, کیوں بھائی گرمکھا دا پیپا تو رکھے آ؟ کہندا جی میں تا ویکھیا نہیں. اچھا لانگری نو بلاؤ, نے کتے ورتی نہ لیا. لانگری نو بلایا, کیوں بھائی گرمکھا تو ادا پیپا تا نہیں لے لیا, چک لیا کتے ورت لیا, اندر حال وچ پیا سی. کہندا جی میں تا ویکھیا بھی نہیں, مینوں لوڑ ہی نہیں پئی. بابا جی رون لگ پئے. وہ کہن لگا مہاراج بابا جی تسی روندے کیوں جی, تو ساڈے نیتر کیوں سجل ہو گیا, تہاڈا گچ کیوں بھر گیا؟ ایک پیپا گھیو دی گل ہے, تہاڈے بخشے لویرے نے, تہاڈیاں آسیساں نال گھر چ ساریاں پدارتھاں دی کوئی کمی نہیں, گھیو ہور ہو جائے گا, ایڈی کیڑی گل ہے؟ میں تاں کسے متر نوں دینا سی, اکٹھا کر کے لیاندا سی, کوئی نہیں اونوں پھر دے دیاں گے, تسی دل کیوں چھوٹا کر لے؟ ایک پندرہ سولہ سر گھیو دی گل ہے. بابا جی کہن لگے تیرے پندرہ سولہ سر گھیو نوں نہیں روندے, اسی اس بندے نوں رونے جڑا گر دربار وچ آیا چور, تے چور دا چور ہی مڑ گیا, اتھوں بھی چوری کر کے گیا, وہ ہن ساتھ کتھے بنے گا؟ اسی اودے جیون نوں رونے ہاں. سربت کا بھلا لوچن والے چاہندے نے جڑا گرو کی حضوری چ آیا, اتھوں تا کم سے کم بدل کے جاوے, اتھوں تا سونا ہو کے جاوے.
ਚੋਰ ਕਿਸੇ ਨੂੰ ਚੰਗਾ ਨਹੀਂ ਲੱਗਦਾ, ਡਾਕੂ ਕਿਸੇ ਨੂੰ ਚੰਗਾ ਨਹੀਂ ਲੱਗਦਾ, ਮਾਂ ਪੁੱਤਰ ਦੀ ਸਾਂਝ ਟੁੱਟ ਜਾਂਦੀ ਹੈ ਪਿਓ ਨੂੰ ਚੰਗਾ ਨਹੀਂ ਲੱਗਦਾ, ਭਰਾਵਾਂ ਨੂੰ ਚੰਗਾ ਨਹੀਂ ਲੱਗਦਾ ਹੋਰ ਕਿਸੇ, ਨਿਰੰਕਾਰ ਨੂੰ ਤੇ ਗੁਰੂ ਨਾਨਕ ਨੂੰ ਜਾਂ ਆਪਣੇ ਆਪ ਨੂੰ ਕਿੱਥੇ ਚੰਗਾ ਲੱਗਣਾ, ਸੰਸਾਰ ਨੂੰ ਕਿੱਥੇ ਚੰਗਾ ਲੱਗਣਾ ਹੈ, ਆਪਣਿਆਂ ਨੂੰ ਚੰਗਾ ਨਹੀਂ ਲੱਗਦਾ, ਮਾੜੀਆਂ ਵਹਿਬਤਾਂ ਵਾਲਾ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਔਰ ਜਿੰਨਾ ਚਿਰ ਮਨੁੱਖ ਦੇ ਆਪਣੇ ਅੰਦਰ ਕਮਜ਼ੋਰੀਆਂ ਹੋਣ, ਇੱਕ ਕਵੀ ਨੇ ਗੱਲ ਕਹੀ, ਉਹ ਕਹਿੰਦਾ ਕਰੋ ਦੋਸਤੋ ਪਹਿਲੇ ਆਪ ਆਪਣੀ ਇੱਜ਼ਤ, ਅਗਰ ਚਾਹਤੇ ਹੋ ਤੁਮ ਇੱਜ਼ਤ ਜ਼ਿਆਦਾ, ਤੂੰ ਚਾਹੁੰਦਾ ਸੰਸਾਰ ਤੇਰਾ ਮਾਣ ਕਰੇ ਤਾਂ ਤੂੰ ਪਹਿਲੇ ਆਪਣਾ ਮਾਣ ਕਰ। ਪਰ ਖਿਮਾ ਕਰਨਾ, ਮੈਂ ਸੋਹਣੇ ਸੋਹਣੇ ਕੱਪੜੇ ਵਿਖਾ ਕੇ ਹੋ ਸਕਦਾ ਤੁਹਾਨੂੰ ਕਿਸੇ ਹੱਦ ਤੱਕ ਚੰਗਾ ਲੱਗ ਜਾ, ਪਰ ਜੇ ਮੇਰੇ ਅੰਦਰ ਕਾਮ ਤੇ ਕ੍ਰੋਧ ਤੇ ਪੈਰੇ ਨੇ, ਮੈਂ ਆਪਣੇ ਆਪ ਨੂੰ ਚੰਗਾ ਤਾਂ ਨਹੀਂ ਲੱਗ ਸਕਦਾ, ਮੈਨੂੰ ਤਾਂ ਪਤਾ ਮੈਂ ਕੀ ਹਾਂ, ਮੇਰੀ ਕਰਤੂਤ ਕੀ। ਹਾਂ, ਜਿਸ ਦਿਨ ਮੈਂ ਅੰਦਰੋਂ ਸੁੱਚਾ ਹੋ ਜਾਵਾਂ, ਮੈਂ ਆਪਣੀ ਨਿਗਾਹ ਵਿਚ ਆਪ ਹੀ ਉੱਚਾ ਉੱਠ ਜਾਵਾਂ, ਆਪ ਹੀ ਸ਼ੁੱਧ ਹੋ ਜਾਵਾਂ, ਉਦਨ ਤੁਸੀਂ ਵੀ ਮਾਣ ਕਰੋਗੇ, ਸੰਸਾਰ ਮਾਣ ਕਰੇਗਾ, ਉਦਨ ਗੁਰੂ ਨਾਨਕ ਵੀ ਮਾਣ ਦੇਵੇਗਾ। ਜਿਸ ਦਿਨ ਮੈਂ ਆਪਣੀ ਇੱਜ਼ਤ ਦੇ ਆਪ ਯੋਗ ਹੋ ਜਾਵਾਂਗਾ, ਉਦਨ ਸੰਸਾਰ ਕਿਵੇਂ ਨਾ ਮਾਣ ਕਰੇਗਾ, ਪ੍ਰਭੂ ਦੇ ਦਰ ਤੇ ਵੀ ਉੱਚਾ ਹੋ ਜਾਵਾਂਗਾ। ਜਿਹੜਾ ਗੁਰੂ ਦਰ ਨਾਲ ਜੁੜ ਗਿਆ,

ਤੇਰਾ ਥਾਂ ਵੀ ਸੋਹਣਾ, ਤੇਰਾ ਰੂਪ ਵੀ ਸੋਹਣਾ, ਤੇਰੇ ਭਗਤ ਵੀ ਸੋਹਣੇ। ਸੁੰਦਰ ਸਵਾਮੀ ਧਾਮ, ਮਾਲਕ ਦਾ ਦਰ ਸੋਹਣਾ, ਇਹ ਗੱਲ ਦਾ ਖਿਆਲ ਰੱਖਣਾ। ਮਾਲਕ ਦਾ ਦਰ ਕਿਹੜਾ ਹੈ? ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਦਰ ਵਸੈ ਕਵਣ ਦਰ ਕਹੀ ਹੈ, ਦਰਾਂ ਭੀਤਰ ਦਰ ਕਵਣ ਲਹੇ।

ਦਵਾਰ ਪਾ ਦੋ ਗੁਰ ਸਿੱਖਾਂ ਵਿੱਚੋਂ ਇੱਕ ਚਲਾ ਗਿਆ ਸੀ। ਰਾਤ ਨੂੰ ਰਾਸਧਾਰੀਆਂ ਦੀ ਰਾਸ ਵੇਖਣ ਚਲਾ ਗਿਆ ਸੀ। ਸਵੇਰੇ ਆਇਆ ਤੇ ਮਹਾਰਾਜ ਨੇ ਪੁੱਛ ਲਿਆ, ਕਿਉਂ ਬਈ ਰਾਤ ਹਾਜ਼ਰ ਰਹੇ ਸੋ? ਬੜਾ ਪਰੇਸ਼ਾਨ ਹੋਇਆ। ਮਹਾਰਾਜ ਨੇ ਪੁੱਛਿਆ, ਕਿਉਂ ਬਈ ਰਾਤ ਪਹਿਰੇ ਤੇ ਹਾਜ਼ਰ ਰਹੇ ਸੋ? ਬੋਲ ਪਿਆ, ਕਹਿਣ ਲੱਗਾ, ਮਹਾਰਾਜ ਮੈਂ ਗੈਰ ਹਾਜ਼ਰ ਹੋ ਗਿਆ ਸੀ। ਕਿੱਥੇ ਗਿਆ ਸੈਂ? ਕਹਿੰਦਾ ਜੀ, ਰਾਸ ਵੇਖਣ ਚਲਾ ਗਿਆ ਸੀ। ਨਾਲ ਦੇ ਪਿੰਡ ਰਾਸਧਾਰੀਏ ਬੜੇ ਗੁਣੀ ਆਏ ਸਨ, ਬੜਾ ਚਿਰ ਹੋ ਗਿਆ ਸੀ ਜਦ ਤੋਂ ਤੁਹਾਡੇ ਚਰਨਾਂ ਵਿਚ ਆਇਆ, ਇਸ ਪਾਸੇ ਕਦੇ ਗਏ ਨਹੀਂ ਸਨ, ਚਲਾ ਗਿਆ ਸਾਂ, ਗਲਤੀ ਹੋ ਗਈ। ਸਾਹਿਬ ਕਹਿਣ ਲੱਗੇ, ਚੰਗਾ ਕੀਤਾ ਜੀ, ਗਿਆ ਏ, ਚੰਗਾ ਕੀਤਾ। ਤੂੰ ਦੱਸ ਕੀ ਵੇਖਿਆ ਤੇ ਕੀ ਸੁਣਿਆ? ਕਹਿਣ ਲੱਗਾ, ਮਹਾਰਾਜ ਚੰਗਾ ਕੋਈ ਨੀ ਕੀਤਾ, ਮੈਂ ਬਹੁਤ ਮਾੜਾ ਕੀਤਾ। ਇੱਕ ਤਾਂ ਗੈਰ ਹਾਜ਼ਰੀ ਕੀਤੀ, ਸੇਵਾ ਤੋਂ ਗੈਰ ਹਾਜ਼ਰੀ ਕੀਤੀ, ਇੱਕ ਮੈਂ ਗਲਤ ਪਾਸੇ ਗਿਆ, ਚੰਗਾ ਤਾਂ ਮੈਂ ਕੋਈ ਨੀ ਕੀਤਾ। ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਦੱਸ ਵੇਖਿਆ ਕੀ ਤੇ ਸੁਣਿਆ ਕੀ? ਸਿਰ ਨੀਵਾਂ ਕਰਕੇ ਖਲੋਰਿਆ, ਖਿਮਾ ਮੰਗੀ। ਮਹਾਰਾਜ ਨੇ ਫਿਰ ਪੁੱਛਿਆ, ਵੇਖਿਆ ਕੀ ਤੇ ਸੁਣਿਆ ਕੀ? ਕਹਿੰਦਾ, ਮਹਾਰਾਜ ਨਾ ਕੁਝ ਵੇਖਿਆ ਤੇ ਨਾ ਸੁਣਿਆ। ਕਿਉਂ ਬਈ, ਐਸਾ ਕਿਵੇਂ ਹੋ ਗਿਆ? ਕਹਿਣ ਲੱਗਾ, ਮਹਾਰਾਜ ਗਿਆ ਤਾਂ ਬੜਾ ਧਾ ਕੇ ਸਾਂ ਤੇ ਭੀੜ ਨੂੰ ਚੀਰਦਾ ਸਿਰੇ ਤੇ ਜਾ ਪਹੁੰਚਿਆ, ਪਰ ਉੱਥੇ ਕੁਝ ਕਹਾਣੀ ਹੋਰ ਤਰ੍ਹਾਂ ਹੋ ਗਈ। ਲੋਕ ਰਾਸਧਾਰੀਆਂ ਨੂੰ ਛੱਡ ਕੇ ਮੇਰੇ ਵੱਲ ਵੇਖਣ ਲੱਗ ਪਏ, ਔਰ ਕੁਝ ਲੋਕ ਗੱਲਾਂ ਵੀ ਕਰਨ ਲੱਗ ਪਏ, ਗੁਰੂ ਕਾ ਸਿੱਖ ਇੱਥੇ ਕਿੱਧਰ ਫਿਰਦਾ, ਵੇਸ ਤੋਂ ਗੁਰੂ ਕਾ ਸਿੱਖ ਜਾਪਦਾ, ਇਹਦੀ ਦੋਹਰੀ ਦਸਤਾਰ, ਇਹਦੀ ਸ੍ਰੀ ਸਾਹਿਬ, ਇਹਦੇ ਰਹਿਣੀ ਬਹਿਣੀ ਦੇ ਸਾਰੇ ਲੱਛਣ ਪੂਰਨ ਗੁਰਸਿੱਖਾਂ ਵਾਲੇ ਨੇ, ਇਹ ਇੱਥੇ ਕੀ ਕਰਨਾ ਹੈ? ਤੇ ਜੇ ਇੱਥੇ ਆਇਆ ਰਾਤ, ਇੱਥੇ ਜਾਗਦਾ ਰਿਹਾ, ਅੰਮ੍ਰਿਤ ਵੇਲੇ ਕਿਵੇਂ ਜਾਗੇਗਾ? ਜੇ ਅੰਮ੍ਰਿਤ ਵੇਲੇ ਨਾ ਜਾਗਿਆ ਤੇ ਨਿਤਨੇਮ ਕਿਵੇਂ ਕਰੇਗਾ? ਨਿਤਨੇਮ ਨਾ ਕਰੇਗਾ ਤੇ ਫਿਰ ਸਿੱਖ ਕਿਵੇਂ ਹੋਇਆ? ਫਿਰ ਤਾਂ ਕੋਈ ਰੂਪੀਆ ਹੀ ਹੋਣਾ, ਜਿਵੇਂ ਅਸੀਂ ਰਾਸਧਾਰੀਏ ਤਰ੍ਹਾਂ ਤਰ੍ਹਾਂ ਦੇ ਰੂਪ ਧਾਰਨ ਕਰਕੇ ਤੇ ਲੋਕਾਂ ਦਾ ਜੀ ਪਰਚਾਵਾ ਪੈ ਕਰਨੇ ਆ, ਕਿਤੇ ਵੀ ਤਾਂ ਨੀ ਸਿੱਖ ਦਾ ਰੂਪ ਧਾਰਨ ਕਰਕੇ ਆਪਣਾ ਜਾਂ ਲੋਕਾਂ ਦਾ ਜੀ ਪਰਚਾਵਾ ਕਰਦਾ ਫਿਰਦਾ? ਕਹਿੰਦਾ, ਮਹਾਰਾਜ ਉਹਨਾਂ ਨੇ ਗੱਲਾਂ ਕੀਤੀਆਂ ਤੇ ਮੇਰੇ ਕੋਲ ਖਲੋਣਾ ਔਖਾ ਹੋ ਗਿਆ, ਮੈਂ ਪਿਛਾਂ ਨੂੰ ਨਿਕਲਣਾ ਚਾਹਿਆ ਪਰ ਨਿਕਲਣ ਨਹੀਂ ਦਿੱਤਾ ਉਹਨਾਂ ਨੇ, ਮੈਂ ਉੱਥੇ ਹੀ ਸਿਰ ਗੋਡਿਆਂ ਚ ਦੇ ਕੇ ਬੈਠ ਗਿਆ। ਮਹਾਰਾਜ, ਨਾ ਮੈਂ ਕੁਝ ਸੁਣਿਆ ਤੇ ਨਾ ਕੁਝ ਵੇਖਿਆ, ਤੁਹਾਡੇ ਚਰਨਾਂ ਦਾ ਧਿਆਨ ਕਰਕੇ ਪਛਤਾਉਂਦਾ ਰਿਹਾ। ਸਾਹਿਬ ਕਹਿਣ ਲੱਗੇ, ਤੂੰ ਫਿਰ ਕਾਹਦਾ ਗੈਰ ਹਾਜ਼ਰ? ਤੇਰਾ ਮਨ ਤਾਂ ਇੱਥੇ ਰਿਹਾ ਨਾ। ਦੂਜੇ ਨੂੰ ਕਹਿਣ ਲੱਗੇ, ਤੂੰ ਤਾਂ ਹਾਜ਼ਰ ਰਿਹਾ ਕਿ ਮਹਾਰਾਜ ਮੈਂ ਤਾਂ ਕਿਧਰੇ ਕਦਮ ਨਹੀਂ ਹਿੱਲਿਆ। ਸਾਹਿਬ ਕਹਿਣ ਲੱਗੇ, ਕਦਮ ਤਾਂ ਤੇਰੇ ਸਰੀਰ ਦੇ ਨਹੀਂ ਹਿੱਲੇ, ਮਨ ਕਰਕੇ ਵੀ ਹਾਜ਼ਰ ਰਿਹਾ। ਗੜਬੜਾ ਗਿਆ, ਕਹਿਣ ਲੱਗਾ, ਮਹਾਰਾਜ ਮਨ ਤਾਂ ਮੇਰਾ ਇਹਦੇ ਮਗਰ ਤੁਰ ਗਿਆ ਸੀ, ਮਨ ਤਾਂ ਮੇਰਾ ਰਾਸਧਾਰੀਆਂ ਵਾਲੇ ਟਿਕਾਣੇ ਤੇ ਪਹੁੰਚ ਗਿਆ ਸੀ, ਉਹਨਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਚ ਆਉਂਦੀਆਂ ਰਹੀਆਂ ਤੇ ਮੈਂ ਰਚਨਾ ਰਚ ਕੇ ਇਸ ਤਰ੍ਹਾਂ ਨੱਚਦੇ ਹੋਣਗੇ, ਇਸ ਤਰ੍ਹਾਂ ਫੇਰੇ ਲੈਂਦੇ ਰਹਿਣਗੇ, ਮੈਂ ਉਹ ਤਮਾਸ਼ਾ ਅੱਖਾਂ ਦੇ ਸਾਹਮਣੇ ਬਣਾ ਕੇ ਵੇਖਦਾ ਰਿਹਾ। ਸਾਹਿਬ ਕਹਿਣ ਲੱਗੇ, ਇਹ ਬੰਦਾ ਹਾਜ਼ਰ ਸੀ ਸਰੀਰ ਕਰਕੇ, ਲੇਕਿਨ ਮਨ ਕਰਕੇ ਗੈਰ ਹਾਜ਼ਰ ਸੀ। ਬੜਾ ਪਛਤਾਵਾ ਲੱਗਾ, ਇਹਦੇ ਨਾਲ ਤਾਂ ਜਾਣ ਵਾਲਾ ਹੀ ਚੰਗਾ ਰਿਹਾ। ਮਹਾਰਾਜ ਕਹਿਣ ਲੱਗੇ, ਨਹੀਂ, ਤੁਸੀਂ ਦੋਵਾਂ ਚੰਗਾ ਨਹੀਂ ਕੀਤਾ, ਜਿਹੜਾ ਮੇਰੇ ਸਰੂਪ ਨੂੰ ਗਲਤ ਜਗ੍ਹਾ ਤੇ ਲੈ ਗਿਆ ਏ, ਇਹਨੇ ਵੀ ਮੇਰੇ ਨਾਲ ਦਰੋਹ ਕਮਾਇਆ। ਮਨ ਕਰਕੇ ਹਾਜ਼ਰ ਰਿਹਾ ਏ, ਲੇਕਿਨ ਸਰੀਰ ਮੇਰਾ ਸਰੂਪ ਤਾਂ ਉੱਥੇ ਲੈ ਗਿਆ, ਤੇ ਜਿਹੜਾ ਸਰੀਰ ਕਰਕੇ ਇੱਥੇ ਰਿਹਾ ਏ, ਮਨ ਕਰਕੇ ਉੱਥੇ ਫਿਰਦਾ ਰਿਹਾ। ਮੈਨੂੰ ਇਹ ਅਧੂਰੇ ਪ੍ਰੇਮੀ ਦੋਵੇਂ ਹੀ ਪ੍ਰਵਾਨ ਨੇ, ਮੈਨੂੰ ਇਹ ਅਧੂਰੀ ਪ੍ਰੀਤ, ਅਧੂਰੀ ਸੇਵਾ, ਅਧੂਰੀ ਹਾਜ਼ਰੀ ਦੋਵਾਂ ਦੀ ਪ੍ਰਵਾਨ ਨਹੀਂ। ਇੱਕ ਸਰੀਰ ਕਰਕੇ ਗੈਰ ਹਾਜ਼ਰ ਫਿਰਦਾ, ਇੱਕ ਮਨ ਕਰਕੇ ਗੈਰ ਹਾਜ਼ਰ ਫਿਰਦਾ। ਮੈਨੂੰ ਤਾਂ ਦੋਵਾਂ ਤਰ੍ਹਾਂ ਨਾਲ ਹਾਜ਼ਰ ਚਾਹੀਦੇ। ਔਰ ਕਈ ਐਸਾ ਕਰਦੇ ਨੇ, ਇੱਥੋਂ ਤੱਕ ਮੈਨੂੰ ਖਿਮਾ ਕਰਨਾ। ਇੱਕ ਵਾਰੀ ਐਸਾ ਵੀ ਹੋਇਆ, ਕਿਸੇ ਪ੍ਰੇਮੀ ਨੂੰ ਕਿਹਾ, ਗੁਰਮੁਖਾ

ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ ਹਜ਼ੂਰ ਤੇ

ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ। ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਤੇ ਕੀ ਆਖਦੇ ਨੇ।

आओ गुरु के सिखो। ओ मेरे दुष्ट दमन पिता साहिब कलगीधर पातशाह निरंकार दे चरणा नाल जुड़े हन, आपां भी थोड़ा समा मेरे पातशाह दे चरणा नाल जुड़ के इस शब्द नूं श्रवण कीजिए। मैनूं याद है कैलगरी विखे ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ ਬੀਬੀ ਸੀ। ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿੱਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ

ਦੇ ਬਹਾਨੇ ਡੁੱਬ ਕੇ ਮਰ ਗਿਆ ਕਿਉਂਕਿ ਮੋਦੀ ਖਾਨੇ ਦਾ ਹਿਸਾਬ ਤੇਰਾ ਤੇਰਾ ਕਰਕੇ ਲੁਟਾ ਦਿੱਤਾ ਤੇ ਜਦੋਂ ਹਿਸਾਬ ਮੰਗਿਆ ਗਿਆ ਹੋਵੇਗਾ ਉਸ ਵੇਲੇ ਬਹੁਤ ਸਾਰਾ ਘਾਟਾ ਜਿਸ ਵੇਲੇ ਨਜ਼ਰ ਪਿਆ ਹੋਵੇਗਾ ਤਾਂ ਗੁਰੂ ਨਾਨਕ ਵੇਈ ਨਦੀ ਵਿੱਚ ਡੁੱਬ ਕੇ ਮਰ ਗਿਆ। ਇਹ ਸੀ ਨਾ ਸਮਝ ਲੋਕਾਂ ਦੇ ਖਿਆਲਾਂ ਜਿਨ੍ਹਾਂ ਨੇ ਕਦੇ ਗੁਰੂ ਨਾਨਕ ਨੂੰ ਪਛਾਣਿਆ ਤੱਕ ਨਹੀਂ, ਲੇਕਿਨ ਜਿਨ੍ਹਾਂ ਨੇ ਪਛਾਣਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਜਾਤਾ। ਬੇਬੇ ਨਾਨਕੀ ਕਹਿੰਦੀ ਹੈ, ਮੇਰਾ ਗੁਰੂ ਨਾਨਕ ਜਿਹੜਾ ਡੁੱਬਿਆਂ ਨੂੰ ਤਾਰਨ ਹਾਰ ਹੈ, ਉਹ ਆਪ ਕਿਵੇਂ ਡੁੱਬ ਸਕਦਾ ਹੈ? ਉਹਦਾ ਇਹ ਕੋਈ ਕੌਤਕ ਹੈ। ਔਰ ਸੱਚਮੁੱਚ ਜਦੋਂ ਤੀਸਰੇ ਦਿਨ ਫਿਰ ਗੁਰੂ ਨਾਨਕ ਪ੍ਰਗਟ ਹੋਏ ਔਰ ਉਸ ਵੇਲੇ ਸੰਸਾਰ ਦੇ ਸਾਹਮਣੇ ਇੱਕ ਐਸਾ ਪੈਗਾਮ ਲੈ ਕੇ ਆਏ

ਜੋ ਗੁਰੂ ਨਾਨਕ ਨੂੰ ਸਭ ਤੋਂ ਪਹਿਲਾਂ ਮਿਲਿਆ ਸੀ। ਜਿਸ ਵੇਲੇ ਪਹੁੰਚੇ ਸਨ ਗੁਰੂ ਨਾਨਕ ਔਰ ਪ੍ਰਾਰਥਨਾ ਕੀਤੀ ਆਪਣੇ ਨਿਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਭਾਈ ਗੁਰਦਾਸ ਜੀ ਆਪਣੀ ਪਵਿੱਤਰ ਬਾਣੀ ਵਿੱਚ ਕਹਿੰਦੇ ਹਨ

ਕੋਈ ਰਿਸ਼ਵਤ ਖੋਰ ਹੋ ਗਏ ਨੇ। ਉਹੀ ਕਰਮ ਧਰਮ ਨੂੰ ਭੁਲਾ ਕੇ ਸੱਚ ਨੂੰ ਛੱਡ ਕੇ ਝੂਠ ਦਾ ਬੁਰਕਾ ਉੱਡਿਆ ਹੋਇਆ ਹੈ ਔਰ ਇਹ ਹਾਲਤ ਹੋਈ ਹੈ।

ਗੁਰਬਾਣੀ ਵਿੱਚ ਮਹਾਰਾਜ ਨੇ ਫਰਮਾਨ ਕੀਤਾ ਹੈ ਕਿ ਐਸਾ ਅਮੁੱਲ ਖਜ਼ਾਨਾ ਬਖਸ਼ਿਸ਼ ਕੀਤਾ ਉਸ ਵੇਲੇ ਜਦੋਂ ਕਿ ਗੁਰੂ ਨਾਨਕ ਪਹੁੰਚੇ ਸਨ ਆਪਣੇ ਉਸ

ਆਪੇ ਤਿਸ ਰੱਬ ਦੇ ਉਕੇਲਾ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸੇ ਗਾਲੀ ਰੱਬ।

ਕਿੱਥੇ ਮਰਨਾ ਹੈ ਤੇ ਕਿਵੇਂ ਮਰਨਾ ਹੈ। ਇਸ ਗੱਲ ਦੀ ਖਬਰ ਉਹ ਵੀ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ ਸੀ। ਰਾਵਣ ਵਰਗੇ ਕਿੱਡੇ ਵੱਡੇ ਪਰਿਵਾਰ ਦਾ ਮਾਲਕ, 1 ਲੱਖ ਪੂਤ, 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਐਡੀ ਵੱਡੀ ਸਮਰੱਥਾ ਦਾ ਮਾਲਕ, ਲੰਕਾ ਸਾ ਕੋਟ, ਸਮੁੰਦਰ ਸੀ ਖਾਹੀ, ਤਹਿ ਰਾਵਣ ਘਰ ਖਬਰ ਨਾ ਪਾਈ। ਇਸ ਗੱਲ ਦੀ ਕਿਸੇ ਨੂੰ ਵੀ ਖਬਰ ਨਹੀਂ ਕਦੋਂ ਮਰਨਾ ਹੈ, ਕਿੱਥੇ ਮਰਨਾ ਹੈ ਤੇ ਕਿਵੇਂ ਮਰਨਾ ਹੈ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਮਰਨਾ ਜ਼ਰੂਰ ਹੈ, ਜੋ ਆਇਆ ਹੈ ਉਸਨੇ ਇੱਕ ਦਿਨ ਜ਼ਰੂਰ ਜਾਣਾ ਹੈ। ਪਰ ਉਹਨਾਂ ਦਾ ਮਰਨਾ ਵੀ ਸਫਲ ਹੈ ਜੋ ਸੰਸਾਰ ਤੇ ਆ ਕੇ ਦੇਸ਼ ਕੌਮ ਦੀ ਸੇਵਾ ਕਰਕੇ ਜਾਂਦੇ ਹਨ। ਉਹਨਾਂ ਦਾ ਆਉਣਾ ਵੀ ਤਨਤਾ ਦੇ ਯੋਗ ਹੈ ਤੇ ਸੰਸਾਰ ਤੋਂ ਜਾਣਾ ਵੀ ਉਹਨਾਂ ਦਾ ਸਫਲ ਹੈ, ਕਿਉਂਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ। ਜੋ ਦੁਨੀਆ ਦੇ ਵਿੱਚ ਆ ਕੇ ਸੰਸਾਰ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਦਰਗਾਹ ਵਿੱਚ ਵੀ ਐਸਾ ਸ੍ਰੇਸ਼ਟ ਅਸਥਾਨ ਮਿਲਦਾ ਹੈ। ਤੋ ਸਾਹਿਬ ਕਹਿੰਦੇ ਹਨ ਉਹਨਾਂ ਦਾ ਮਰਨਾ ਵੀ ਸਫਲ ਹੈ ਜੋ ਸੰਸਾਰ ਤੇ ਆ ਕੇ ਸੇਵਾ ਸਿਮਰਨ ਕਰਕੇ ਜਾਂਦੇ ਹਨ। ਅਗਲੀ ਕਿਛ ਖਬਰ ਨਾ ਪਾਈ।

सब जग उपजा कौन भले को मंदे, लोगा परम न पूलो भाई, खालक खलक

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ ਤੇ ਚੱਲਿਆ? ਗਲਤ ਰਸਤਿਆਂ ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ।